ਇਸ ਆਵਰ ਦੇ ਸਪਾਂਸਰਸ ਲੈ ਲਈਏ ਉਹ ਤੋਂ ਬਾਅਦ ਫਿਰ ਗੱਲਬਾਤ ਕਰਦੇ ਹਾਂ ਮੈਗਾ ਸਾਂਝ ਪੰਜਾਬ ਗ੍ਰੋਸਰੀ ਸਟੋਰ ਸਾਡੇ ਸਪਾਂਸਰ ਨੇ ਸੱਤ ਲੋਕੇਸ਼ਨਾਂ ਉਹਨਾਂ ਦੀਆਂ ਹੋ ਗਈਆਂ ਨੇ 3690 ਵੈਸਟ ਵਿੰਡ ਡਰਾਈਵ ਵੈਸਟਨ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ 64 ਐਵਨ ਤੇ ਫਾਲਕਨ ਰਿਜ ਬੁਲੇਵਰਡ 80 ਐਵਨ ਤੇ ਟਾਇਰਡੇਲ ਡਰਾਈਵ ਦੇ ਕਾਰਨਰ ਤੇ ਐਂਡ 104 ਐਵਨ ਤੇ ਮੇਟੀ ਸਟ੍ਰੇਲ ਸਿਟੀ ਸਕੇਪ ਸਕੇਅਰ 128 ਐਵਨ ਰੈਡ ਐਮਰ ਗੇਟ ਰੈਡ ਸਟੋਨ 144 ਐਵਨ ਕਰਿੰਗਟਨ ਬੁਲੇਵਰਡ ਕਰਿੰਗਟਨ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਐਂਡ ਏਡਰੀ ਸੱਤਵੀਂ ਲੋਕੇਸ਼ਨ ਜਿਹੜੀ ਖੁੱਲ੍ਹ ਗਈ ਹੈ ਉਹ ਮੇਨ ਸਟਰੀਟ 'ਤੇ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਕਣਕ ਅਤੇ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗ੍ਰੋਸਰੀ ਤੁਸੀਂ ਲੈ ਸਕਦੇ ਹੋ ਨੰਬਰ ਸਾਂਝਾ ਇੱਕੋ ਹੀ ਹੈ 4798252 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਮਾ ਸ਼ੋਅ ਕਰਨਾ ਰੀਅਲ ਅਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਇਲਾਜ ਜਾਂ ਕ੍ਰਿਮੀਨਲ ਕੇਸ ਤੁਹਾਡੇ 'ਤੇ ਬਣ ਗਿਆ ਤਾਂ 4792857070 ਰਿਲਾਇੰਸ ਲੀਗਲ ਗਰੁੱਪ ਦਾ ਨੰਬਰ ਹੈ 4032857070 ਇਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5 ਟਨ ਟਰੱਕ ਖਰਾਬ ਹੋ ਗਿਆ ਤਾਂ ਉਹ ਕਹਿੰਦੇ ਰੇਟ ਤੁਹਾਡੇ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਚੰਗਾ ਲੱਗੂਗਾ 403-470-8697 ਤੁਸੀਂ ਉਹਨੂੰ ਫੋਨ ਕਰ ਸਕਦੇ ਹੋ ਪੀ ਐਨ ਜੈਕਸ ਕਵੇਟਿੰਗ ਡੈਮੋਲਿਸ਼ਨ ਪੁਰਾਣੇ ਘਰ ਢਾਹ ਕੇ ਜਾਂ ਨਵੀਂ ਸਾਊਡਰੀ ਲਾਟ ਡਿੱਗ ਕਰਵਾਉਣਾ ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲਿਸ਼ਨ ਐਕਸਕਵੇਟਿੰਗ ਐਂਡ ਸਰਵਿਸਿਜ਼ ਦਾ 403-818-2821 ਨੰਬਰ ਹੈ ਉਹਨਾਂ ਦਾ 4038182821 ਰਿਓ ਬੈਂਕ ਠਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਰਾਜਨੀਤਿਕ ਸਮਾਜਿਕ ਇਕੱਠ ਕਰਨਾ ਤਾਂ 403-633-2000 ਨੰਬਰ ਹੈ ਉਹਨਾਂ ਦਾ ਤੁਸੀਂ ਕਾਲ ਕਰ ਸਕਦੇ ਹੋ ਇਹ ਸਨ ਸਾਡੇ ਸਪੋਂਸਰ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਕਾਫੀ ਦੇਰ ਤੋਂ ਸਪੋਰਟ ਕਰ ਰਹੇ ਨੇ ਚੌਧਰੀ ਸਾਹਿਬ ਦਾ ਮੈਸੇਜ ਆ ਗਿਆ ਜਿਹੜੀ ਕਰਨਾ ਚਾਹੁੰਦੇ ਸੀ ਉਹ ਇਹ ਹੈ ਕਿ ਗੈਸ ਦੀ ਪ੍ਰਾਈਸ ਚਲੀ ਜਾਂਦੀ ਹੈ 20 ਸੈਂਟ ਉੱਪਰ ਤੇ ਜਦੋਂ ਘਟਦੀ ਹੈ ਸਿਰਫ 2 ਸੈਂਟ ਇਹ ਸਵਾਲ ਤਾਂ ਚੌਧਰੀ ਸਾਹਿਬ ਪੋਲੀਟੀਸ਼ੀਅਨਸ ਨੂੰ ਆਪਾਂ ਪੁੱਛ ਸਕਦੇ ਹਾਂ ਸਾਨੂੰ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਚੀਜ਼ ਦੀ ਪ੍ਰਾਈਸ ਅੱਪ ਜਾਂਦੀ ਹੈ ਉਹ ਕਦੇ ਵੀ ਵਾਪਸ ਘਟਦੀ ਨਹੀਂ ਕਿਉਂਕਿ ਇਹਦੇ ਵਿੱਚ ਇਹੀ ਤਾਂ ਜਿਹੜੀ ਪਬਲਿਕ ਨੂੰ ਮੂਰਖ ਬਣਾਉਣ ਦਾ ਕੰਮ ਹੈ ਸਰਕਾਰਾਂ ਦਾ ਤੁਸੀਂ ਰਾਈਟ ਹੋ ਬਿਲਕੁਲ 20 ਸੈਂਟ ਉੱਪਰ ਜਾਂਦੇ ਹੈ ਅਤੇ ਘਟਾ ਦਿੰਦੇ ਹੈ 2 ਸੈਂਟ ਜਾਂ 5 ਸੈਂਟ ਸਾਨੂੰ ਇਹ ਲੱਗਦਾ ਕਿ ਦੇਖੋ ਜੀ ਗਰੁੱਪ ਗੈਸ ਪ੍ਰਾਈਸਿਸ ਘੱਟ ਗਈ ਪਰ ਸਾਨੂੰ ਇਹ ਪਤਾ ਅਸੀਂ ਸੋਚਦੇ ਨਹੀਂ ਕਿ ਜਿਹੜੀ ਵਧਾਈ ਸੀ ਉਦੋਂ 20 ਸੈਂਟ ਵਧਾਈ ਸੀ ਸੋ ਇਹਦੇ ਬਾਰੇ ਤਾਂ ਆਪਾਂ ਜਦੋਂ ਕਿਤੇ ਤੁਸੀਂ ਆ ਹੁਣ ਚੱਲ ਰਹੇ ਹਾਂ ਅੱਜ ਕੱਲ੍ਹ ਸਟੈਂਪੀਡ ਬਾਰਬੇਕਿਊ ਚੱਲ ਰਹੇ ਨੇ ਜੇ ਕਿਸੇ ਲੀਡਰ ਕੋਲ ਜਾਵੋ ਪਰ ਹੁਣ ਜੇ ਤੁਸੀਂ ਜਾਓਗੇ ਇੱਥੇ ਜ਼ਿਆਦਾ ਕੰਜ਼ਰਵੇਟਿਵ ਹੈ ਤਾਂ ਉਹਨਾਂ ਨੇ ਕਹਿਣਾ ਹੈ ਕਿ ਜੀ ਇਹ ਤਾਂ ਲਿਬਰਲ ਸਰਕਾਰ ਆ ਪਹਿਲਾਂ ਸਾਡੀ ਸਰਕਾਰ ਬਣਾਓ ਫਿਰ ਅਸੀਂ ਘੱਟ ਕਰਾਂਗੇ ਇਹ ਅਤੇ ਲਿਬਰਲ ਇੱਥੇ ਐਮ ਪੀ ਇੱਕੋ ਹੀ ਹੈ ਕੋਰੀ ਹੋਗਨ ਮੇਰੇ ਖਿਆਲ ਸਟੇਟ ਏਰੀਏ ਦੇ ਵਿੱਚ ਤਾਂ ਬਾਕੀ ਇਹਦੇ ਬਾਰੇ ਮੈਂ ਹੋਰ ਬਹੁਤਾ ਕੁਛ ਨਹੀਂ ਕਹਿ ਸਕਦਾ ਖੈਰ ਇੱਕ ਤਾਂ ਹੁਣ ਰੀਅਲ ਸਟੇਟ ਮਾਰਕੀਟ ਦੀ ਗੱਲ ਕਰ ਲਈਏ ਰੀਅਲ ਸਟੇਟ ਰੀਅਲ ਸਟੇਟ ਦਾ ਜੂਨ ਦਾ ਮਹੀਨਾ ਜਿਹੜਾ ਪਿਛਲੇ ਰਿਹਾ ਉਹਦੇ ਵਿੱਚ ਸੇਲਸ ਜਿਹੜੀਆਂ ਹੈਗੀਆਂ ਤਕਰੀਬਨ 4% ਪਿਛਲੇ ਸਾਲ ਦੇ ਜੂਨ ਨਾਲੋਂ 2025 ਨਾਲੋਂ ਘੱਟ ਹੋਈਆਂ ਨੇ 4% ਘੱਟ ਹੋਈਆਂ ਨੇ ਅਤੇ ਇਹਦੀ ਵਜ੍ਹਾ ਜਿਹੜੇ ਸਾਡੇ ਇਕੋਨਮਿਸਟ ਹੁੰਦੇ ਨੇ ਜਾਂ ਜਿਹੜੇ ਸਾਡੇ ਰੀਅਲ ਸਟੇਟ ਐਕਸਪਰਟ ਰੀਅਲ ਸਟੇਟ ਬੋਰਡ ਤੋਂ ਹੁੰਦੇ ਨੇ ਉਹ ਤਾਂ ਇੱਕ ਐਵਰੇਜ ਜੀ ਪ੍ਰਾਈਸ ਕੱਢਦੇ ਨੇ ਅਤੇ ਦੱਸਦੇ ਨੇ ਕਿ ਜੀ ਕਿਉਂਕਿ ਮਾਈਗ੍ਰੇਸ਼ਨ ਹੁਣ ਘੱਟ ਹੋ ਰਹੀ ਹੈ ਆਬਵੀਅਸਲੀ ਹੈ ਕਿ ਜਿਹੜੇ ਲੋਕ ਪਹਿਲਾਂ ਅੰਟੈਰੀਓ ਤੋਂ ਜਾਂ BC ਤੋਂ ਉੱਥੇ ਪ੍ਰਾਈਸਾਂ ਬਹੁਤ ਜ਼ਿਆਦਾ ਅੱਪ ਹੋਣ ਕਰਕੇ ਇੱਧਰ ਨੂੰ ਆ ਰਹੇ ਸੀ ਕਿ ਇੱਥੇ ਅਫੋਰਡੇਬਲ ਲੱਗਦਾ ਸੀ ਉਹਨਾਂ ਨੂੰ ਉੱਥੋਂ ਨਾਲੋਂ ਤਾਂ ਹੁਣ ਉੱਥੇ ਪ੍ਰਾਈਸਾਂ ਆਲਰੇਡੀ ਬਹੁਤ ਡਾਊਨ ਹੋ ਗਈਆਂ ਨੇ ਉਹਦੇ ਕਰਕੇ ਉੱਥੋਂ ਮਾਈਗ੍ਰੇਸ਼ਨ ਜਿਹੜੀ ਇੰਟਰ ਪ੍ਰੋਵਿੰਸ਼ਲ ਹੈ ਉਹ ਕਾਫੀ ਘੱਟ ਗਈ ਹੈ ਅਤੇ ਜਿਹਦੇ ਕਰਕੇ ਸੇਲਸ ਵੀ

0: ਆਬਵੀਅਸਲੀ ਘਟ ਗਈਆਂ ਨੇ। ਬਾਕੀ ਕੁਛ ਲੋਕ ਕਿਉਂਕਿ ਹੁਣ ਅਨਸਰਟਨਟੀ ਜਦੋਂ ਹੁੰਦੀ ਹੈ ਲੋਕੀ ਜ਼ਿਆਦਾ ਇਹ ਜਿਹੜੀ ਸੁਸਾਇਟੀ ਹੈ ਮੀਡੀਆ ਡਰਿਵਨ ਸੁਸਾਇਟੀ ਹੈ ਜਿਸ ਤਰ੍ਹਾਂ ਮੀਡੀਆ 'ਚ ਅਸੀਂ ਸੁਣਦੇ ਰਹਿੰਦੇ ਹਾਂ ਕਿ ਰੈਫਰੈਂਡਮ ਦੀਆਂ ਗੱਲਾਂ ਹੋ ਗਈਆਂ ਜੀ ਜਾਂ ਕੁਸਮਾ ਸਾਈਨ ਨਹੀਂ ਹੋਇਆ ਇਹਦੇ ਵਿੱਚ ਵੀ ਲੋਕਾਂ ਦੇ ਕੁਛ ਦਿਮਾਗ 'ਚ ਇਹ ਹੁੰਦਾ ਵੀ ਸ਼ਾਇਦ ਪ੍ਰਾਈਸਾਂ ਹਾਲੇ ਹੋਰ ਘਟਣਗੀਆਂ ਔਰ ਕਈ ਵਾਰੀ ਇਹ ਰਾਈਟ ਡਿਸੀਜ਼ਨ ਵੀ ਹੁੰਦਾ ਕਿਉਂਕਿ ਜੇ ਮੈਂ ਐਜ਼ ਹੀ ਦੱਸਾਂ ਤੁਹਾਨੂੰ 30-32 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਤਾਂ ਪ੍ਰਾਈਸਾਂ ਵਧਣਗੀਆਂ ਨਹੀਂ ਹਾਲੇ ਘੱਟ ਤੋਂ ਘੱਟ ਇੱਕ ਸਾਲ ਹਾਲੇ ਹੋਰ ਸਟਰਗਲ ਦੇ ਵਿੱਚ ਲੰਘੂਗਾ ਡਿਪੈਂਡ ਕਰਦਾ ਕਿ ਕੌਣ ਕਿਹੜਾ ਪ੍ਰੋਡਕਟ ਲੈਣਾ ਚਾਹੁੰਦਾ ਤੇ ਕਿਹੜਾ ਵੇਚਣਾ ਚਾਹੁੰਦਾ ਕਾਂਡੋ ਪ੍ਰਾਈਸ ਡਰੋਪ 9% ਜੋ ਸਾਡੇ ਡਾਟੇ ਦੇ ਹਿਸਾਬ ਨਾਲ ਹੋਈ ਹੈ ਔਰ ਕਈ ਕੇਸਾਂ ਚ ਹਰ ਨੇਬਰਹੁੱਡ ਅਲੱਗ ਅਲੱਗ ਹੈ ਕਿਸੇ ਨੇਬਰਹੁੱਡ ਚ ਵੱਧ ਹੋ ਸਕਦੀ ਹੈ ਕਿਸੇ ਚ ਘੱਟ ਹੋ ਸਕਦੀ ਹੈ ਟਾਊਨ ਹਾਊਸ ਜਿਹੜੇ ਹੈਗੇ ਆ ਰੋਜ਼ ਜਿਹੜੇ ਹੁੰਦੇ ਆ 4-5 ਇਕੱਠੇ ਇੱਕ ਲਾਈਨ ਚ ਹੁੰਦੇ ਆ ਉਹ ਤਕਰੀਬਨ 6% 5-6% ਦੇ ਵਿੱਚ ਉਹਨਾਂ ਦੀ ਪ੍ਰਾਈਸ ਡਰੋਪ ਹੋਈ ਹੈ ਲਿਸਟਿੰਗ ਵੀ ਘੱਟ ਹੈ ਪਹਿਲਾਂ ਨਾਲੋਂ ਡਰੋਪ ਹੋਈ ਹੈ 8% ਦੇ ਕਰੀਬ ਤਕਰੀਬਨ ਲਿਸਟਿੰਗਾਂ ਮਾਰਕੀਟ ਦੇ ਵਿੱਚ ਘੱਟ ਹੈ ਕਿਉਂਕਿ ਕਈ ਵਾਰੀ ਸੈਲਰ ਆ ਜਿਹੜਾ ਜਦੋਂ ਘਰ ਵੇਖਦਾ ਨਹੀਂ ਤਾਂ ਉਹ ਵੀ ਅਗਲਾ ਕਹਿੰਦਾ ਜੇ ਜਿਹਨੂੰ ਕੋਈ ਬਹੁਤਾ ਰਸ਼ ਨਾ ਹੋਵੇ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਹਾਲੇ ਵੇਟ ਕਰ ਲੈਂਦੇ ਹਾਂ ਸੋ ਇਸ ਕਰਕੇ ਵੀ ਲਿਸਟਿੰਗ ਕੁਛ ਘੱਟ ਜਾਂਦੀਆਂ ਨੇ ਪਰ ਓਵਰਆਲ ਜਿਹੜਾ ਹੈ ਕਿ ਕਿਉਂਕਿ ਹੁਣ ਅਨਸਰਟਨਟੀ ਹੋਣ ਕਰਕੇ ਇਸ ਕਰਕੇ ਹਾਲੇ ਘੱਟ ਤੋਂ ਘੱਟ ਮੈਨੂੰ ਜੋ ਮੇਰਾ ਅੰਦਾਜ਼ਾ ਹੈ ਕਿ 2027 ਦੇ ਅਖੀਰ ਜਾ ਕੇ ਥੋੜ੍ਹੀ ਬਹੁਤੀ ਐਕਟੀਵਿਟੀਜ਼ ਹੋਣ ਦੇ ਚਾਂਸਿਸ ਹੈਗੇ ਆ ਅਦਰਵਾਈਜ਼ ਜਿਹਨੇ ਜ਼ਰੂਰੀ ਵੇਚਣਾ ਉਹ ਤਾਂ ਵੇਚੂਗਾ ਅਤੇ ਜਿਹੜਾ ਹਾਲੇ ਹੋਲਡ ਕਰ ਸਕਦਾ ਉਹਨੂੰ ਕਰ ਲੈਣਾ ਚਾਹੀਦਾ ਹੁਣ ਗੱਲਾਂ ਕੁਛ ਇੱਕ ਸੁਪਰੀਮ ਕੋਰਟ ਦਾ ਡਿਸੀਜ਼ਨ ਸੱਚ ਹੋਇਆ ਯੂ ਐਸ ਦੇ ਵਿੱਚ ਕਿਉਂਕਿ ਡੋਨਲਡ ਟਰੰਪ ਦੀ ਜਿਹੜਾ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਕੋਸ਼ਿਸ਼ ਸੀਗੀ ਕਿ ਜਿਹੜੇ ਪਹਿਲਾਂ ਉੱਥੋਂ ਦੇ ਬੋਰਨ ਬੱਚੇ ਕੋਈ ਵੀ ਆਉਂਦਾ ਸੀ ਜਦੋਂ ਜਿਹਦਾ ਬਰਥ ਉੱਥੇ ਹੁੰਦਾ ਸੀ ਯੂ ਐਸ ਤਾਂ ਉਹ ਆਟੋਮੈਟਿਕਲੀ ਸਿਟੀਜ਼ਨ ਬਣ ਜਾਂਦਾ ਸੀ ਮੈਂ ਇੱਥੇ ਵੀ ਹੈਗਾ ਤਾਂ ਉਹ ਡਿਸੀਜ਼ਨ ਜਿਹੜਾ ਡੋਨਲਡ ਟਰੰਪ ਦਾ ਸੁਪਰੀਮ ਕੋਰਟ ਨੇ ਓਵਰ ਟਰਨ ਕਰ ਦਿੱਤਾ ਕਿਉਂਕਿ ਉਹ ਕਹਿੰਦਾ ਸੀ ਵੀ ਇਹ ਅਸੀਂ ਐਲੀਮੀਨੇਟ ਕਰਨਾ ਯੂ ਐਸ ਸੁਪਰੀਮ ਕੋਰਟ ਨੇ ਜਿਹੜਾ ਡੋਨਲਡ ਟਰੰਪ ਦਾ ਡਿਸੀਜ਼ਨ ਓਵਰ ਟਰਨ ਕਰਕੇ ਕਹਿ ਦਿੱਤਾ ਕਿ ਬਰਥ ਰਾਈਟ ਹੈ ਜਿਹੜਾ ਉਹ ਉਵੇਂ ਰਹੂਗਾ ਜਿਹੜਾ ਬੱਚਾ ਉੱਥੇ ਬੋਰਨ ਹੋਊਗਾ ਉਹ ਸਿਟੀਜ਼ਨ ਹੋਊਗਾ ਚਾਹੇ ਉਹ ਕੋਈ ਬੰਦਾ ਵਿਜ਼ਟਰ ਆਇਆ ਜਾਂ ਕੋਈ ਕਿਸੇ ਹੋਰ ਤਰੀਕੇ ਨਾਲ ਪਹੁੰਚਿਆ ਹੋਇਆ ਸੋ ਇਹ ਜਿਹੜਾ ਹੋਇਆ ਉੱਥੇ ਡਿਸੀਜ਼ਨ ਹੁਣ ਆਪਾਂ ਗੱਲਾਂ ਬਾਤਾਂ ਥੋੜ੍ਹੀ ਜਿਹੀਆਂ ਪੰਜਾਬ ਦੀ ਜਿਹੜੀ ਰਾਜਨੀਤੀ ਦੀਆਂ ਕਰਨੀਆਂ ਨੇ ਅਤੇ ਉਦੋਂ ਪਹਿਲਾਂ ਇੱਕ ਅੱਧਾ ਗੀਤ ਸੁਣ ਲਈਏ ਫਿਰ ਵਾਪਸ ਆਉਂਦੇ ਹਾਂ
1: One world, unlimited talent. Hire anyone, anywhere with you.
2: Shuru karo Agni Pariksha.

94.7 FM ਤੇ ਲੋਕ ਸਤ ਪ੍ਰਗਟ ਸੁਣ ਰਹੇ ਜੀ, ਬਹੁਤ ਬਹੁਤ ਧੰਨਵਾਦ। ਗੱਲਬਾਤ ਹੁਣ ਥੋੜੀ ਜੀ ਪੰਜਾਬ ਦੀ ਰਾਜਨੀਤੀ ਦੀ ਕਰ ਲਈਏ। ਵੈਸੇ ਤਾਂ ਮਿੰਟੂ ਗੁਰੂ ਸਰੀਰ ਤੋਂ ਵੀ ਖਬਰਾਂ ਲੈਣੀਆਂ ਨੇ। ਪੰਜਾਬ ਦੇ ਵਿੱਚ ਇਲੈਕਸ਼ਨ ਬਹੁਤ ਜਲਦੀ ਆ ਸਕਦੀ ਹੈ ਤੇ ਅਕਾਲੀ ਤਾਂ ਖੈਰ ਗੇੜਾ ਕੱਢ ਗਏ ਇੱਧਰ ਨੂੰ। ਕਾਂਗਰਸ ਦਾ ਹਾਲ ਹੀਲਾ ਵੀ ਬਹੁਤਾ ਵਧੀਆ ਨਹੀਂ। ਉਹ ਇਉਂ ਲੱਗਦਾ ਕਿ ਜਿੱਤਣਾ ਚਾਹੁੰਦੇ ਹੀ ਨਹੀਂ ਇਸ ਵਕਤ। ਸਿਚੁਏਸ਼ਨ ਤਾਂ ਇਹ ਜੋ ਆਪਾਂ ਗੱਲਾਂ ਬਾਤਾਂ ਸੁਣਦੇ ਹਾਂ, ਗਰਾਊਂਡ ਰਿਐਲਿਟੀ ਤਾਂ ਜ਼ਿਆਦਾ ਉੱਥੋਂ ਵਾਲੇ ਲੋਕਾਂ ਨੂੰ ਹੀ ਪਤਾ ਹੋਊਗੀ, ਪਰ ਜੋ ਗੱਲਾਂ ਬਾਤਾਂ ਸੁਣਦੇ ਹਾਂ ਉਹ ਲੱਗਦਾ ਸੀ ਕਿ ਕਾਂਗਰਸ ਲੋਕ ਅਗਲੀ ਵਾਰ ਕਾਂਗਰਸ ਵੱਲ ਨੂੰ ਝੁਕਾ ਕਰ ਸਕਦੇ ਨੇ, ਕਾਂਗਰਸ ਦੀ ਸਰਕਾਰ ਬਣ ਸਕਦੀ ਹੈ। ਪਰ ਜਿਸ ਤਰ੍ਹਾਂ ਕਾਂਗਰਸ ਦੇ ਚੌਧਰੀ ਜੁੱਤੀਓ ਜੁੱਤੀ ਹੋਈ ਜਾ ਰਹੇ ਹੈ, ਲੱਗਦਾ ਨਹੀਂ ਕਿ ਉਹ ਸਰਕਾਰ ਬਣਾਉਣਾ ਚਾਹੁੰਦੇ ਆ। ਪਿਛਲੇ ਦਿਨੀਂ ਚੰਨੀ ਨੇ ਆਪਣੇ ਘਰੇ ਕੱਟ ਸੱਦ ਰਿਹਾ ਕਿ ਜਦੋਂ ਦਿੱਲੀ ਤੋਂ ਕਾਂਗਰਸ ਲੀਡਰਸ਼ਿਪ ਨੇ, ਪਹਿਲਾਂ ਲੱਗਦਾ ਸੀ ਕਿ ਸ਼ਾਇਦ ਰਾਜੇ ਵੜਿੰਗ ਨੂੰ ਪ੍ਰਧਾਨ ਬਦਲ ਕੇ ਚੰਨੀ ਨੂੰ ਬਣਾਉਣਗੇ, ਪਰ ਉਹ ਜਦੋਂ ਨਾ ਬਣਾਇਆ ਤਾਂ ਚੰਨੀ ਨੇ ਆਪਣੀ ਤਾਕਤ ਦਿਖਾਉਣ ਦੇ ਲਈ ਆਪਣੇ ਘਰੇ ਕੱਟ ਸੱਦ ਲਿਆ। ਉਹਦੇ ਵਿੱਚ ਕੁਛ ਕਾਂਗਰਸੀ ਲੀਡਰ ਆਏ ਹੋਏ ਸਨ, ਕੁਛ ਪ੍ਰੈਜ਼ੀਡੈਂਟ ਵੀ ਅਤੇ ਕੁਛ ਫਾਰਮਰ ਆਏ ਹੋਏ ਸਨ। ਗੱਲਾਂ ਬਾਤਾਂ ਹੋਈਆਂ, ਲੋਕਾਂ ਦਾ ਝੁਕਾਅ ਕਾਫੀ ਚਰਨਜੀਤ ਚੰਨੀ ਵੱਲ ਨੂੰ ਹੋਇਆ ਵੈ ਕਿ ਉਹਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਚਾਹੀਦਾ। ਉਧਰੋਂ ਸੁਖਜਿੰਦਰ ਰੰਧਾਵਾ ਆਪਣਾ ਵਾਜਾ ਵਜਾ ਰਿਹਾ, ਰਾਜਾ ਵੜਿੰਗ ਵੱਖਰਾ ਚੱਲ ਰਿਹਾ ਅਤੇ ਸਾਰੇ ਹੀ ਪਤਾ ਨਹੀਂ ਕਿਉਂ ਨਹੀਂ ਇੱਕ ਸੁਰ। ਹੁਣ ਕਈ ਵਾਰੀ ਇਹ ਗੱਲਾਂ ਸੋਚ ਕੇ ਜਦੋਂ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ ਕਿ ਯਾਰ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਵਾਲਿਆਂ ਦਾ ਗੱਲਬਾਤ ਹੈ, ਅਤੇ ਜਦੋਂ ਹੁਣ ਇਹ ਚੀਜ਼ਾਂ ਦੇਖਦੇ ਹਾਂ ਤਾਂ ਫਿਰ ਇਹ ਲੱਗਦਾ ਹੀ ਹੁੰਦਾ ਕਿ ਯਾਰ ਜੇ ਨਾ ਹੁੰਦਾ ਤਾਂ ਫਿਰ ਤਾਂ ਆਮ ਆਦਮੀ ਪਾਰਟੀ ਵਾਲੇ ਕਦ ਨੂੰ ਖਿਲਰ ਜਾਂਦੇ। ਸ਼ਾਇਦ ਜੇ ਉਹ ਇਕੱਠੇ ਬੈਠੇ ਹੈ 90-95 ਤਾਂ ਇਸੇ ਕਰਕੇ ਹੈ ਕਿ ਡਰ ਹੈਗਾ ਉਤਲਾ।

ਜੋ ਉਹਨਾਂ ਨੇ ਕੱਢ ਕੇ ਪਾਸੇ ਮਾਰਨਾ। ਹੁਣ ਕਾਂਗਰਸ ਦਾ ਹਾਲ ਹੀਲਾ ਦੇਖ ਰਹੇ ਹਾਂ। ਰਾਹੁਲ ਤਾਂ ਆਪਦਾ ਫੋਰਨ ਟ੍ਰਿਪ 'ਤੇ ਆ, ਉਹ ਤਾਂ ਕਰਕੇ ਕੰਮ ਆ ਗਿਆ। ਅਤੇ ਇੱਧਰੋਂ ਚੰਨੀ ਦੇ ਜਿਹੜੇ ਘਰੇ ਇਕੱਠ ਹੋਇਆ, ਉਹਨਾਂ ਨੇ ਇੱਕ ਵੀਕ ਦਾ ਨੋਟਿਸ ਦਿੱਤਾ ਸੀਗਾ ਮੇਰੇ ਖਿਆਲ ਕਿ ਦੁਬਾਰਾ ਸੋਚੇ ਕਾਂਗਰਸ ਹਾਈ ਕਮਾਨ। ਪਰ ਹਾਲ ਬਹੁਤਾ ਵਧੀਆ ਨਹੀਂ ਲੱਗਦਾ, ਖਿਲਾਰਾ ਜਿਹਾ ਪਿਆ ਹੋਇਆ। ਕੀ ਬਣਨਾ ਇਹਦੇ ਵਿੱਚ? ਮੈਨੂੰ ਲੱਗਦਾ ਕਿ ਦੁਬਾਰਾ ਦਾ ਆਮ ਆਦਮੀ ਪਾਰਟੀ ਦਾ ਲੱਗ ਸਕਦਾ। ਦੂਜੇ ਪਾਸੇ ਜਦੋਂ ਪਿੱਛੇ ਜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਭਗਵੰਤ ਮਾਨ ਦੀ ਵੀਡੀਓ ਨੂੰ ਲੈ ਕੇ ਸੱਦਿਆ ਸਾਰੇ MLAs ਨੂੰ ਉੱਥੇ, ਤਾਂ ਉਹ ਕੁਛ ਚੀਜ਼ਾਂ ਆਪਾਂ ਸੋਸ਼ਲ ਮੀਡੀਆ 'ਤੇ ਦੇਖੀਆਂ ਵੀ ਹੈ। MLA ਖੈਰ ਪਹੁੰਚੇ ਉੱਥੇ ਅਕਾਲ ਤਖ਼ਤ ਸਾਹਿਬ 'ਤੇ, ਅਤੇ ਜਥੇਦਾਰ ਸਾਹਿਬ ਨੇ ਸਾਰਾ ਕੁਝ ਉੱਥੋਂ ਲਾਈਵ ਕੀਤਾ, ਵਿੱਚ ਲਾਈਵ ਕੁਛ TV ਚੈਨਲਾਂ 'ਤੇ ਬੰਦ ਵੀ ਕਰਵਾ ਦਿੱਤਾ ਸਰਕਾਰ ਨੇ। ਅਤੇ ਜਥੇਦਾਰ ਸਾਹਿਬ ਨੇ ਉੱਥੋਂ ਦੁਬਾਰਾ ਫੇਰ ਕਿਹਾ ਸੰਧਵਾਂ ਨੂੰ ਕਿ ਕਰੋ ਜੀ ਫੋਨ, ਤੁਹਾਡਾ ਤਾਂ ਮੁੱਖ ਮੰਤਰੀ ਇੱਥੇ ਆਇਆ ਸੀ, ਕਹਿੰਦਾ ਸੀ ਕਿ ਲਾਈਵ ਕਰੋ, ਅਤੇ ਹੁਣ ਤੁਸੀਂ ਲਾਈਵ ਰੋਕ ਕਾਹਤੋਂ ਰਹੇ ਹੋ। ਸੋ ਖੈਰ ਉੱਥੇ ਜਦੋਂ ਜਥੇਦਾਰ ਸਾਹਿਬ ਨੇ ਇਹ ਸਵਾਲ ਬਹੁਤ ਸਾਰੇ MLA ਨੂੰ ਪੁੱਛੇ ਕਿ ਕੀ ਤੁਸੀਂ ਜਿਹੜਾ ਇਹ ਕਾਨੂੰਨ ਬਣਾਇਆ ਹੈ ਬੇਅਦਬੀ ਨੂੰ ਰੋਕਣ ਲਈ, ਇਹ ਪੜ੍ਹਿਆ? ਤਾਂ ਮਜੋਰਿਟੀ MLA ਨੇ ਕਿਹਾ ਕਿ ਨਹੀਂ, ਅਸੀਂ ਨਹੀਂ ਪੜ੍ਹਿਆ। ਸੋ ਇੱਥੋਂ ਜਿਹੜਾ ਪਤਾ ਲੱਗਦਾ ਹੈ, ਜਿਹੜੀ ਮੈਂ ਅਕਸਰ ਇੱਥੋਂ ਪਹਿਲਾਂ ਵੀ ਗੱਲਾਂ ਕਰਦਾ ਹੁੰਦਾ ਕਿ ਗੱਲ ਇਹ ਸਿਰਫ ਕਹਾਣੀ ਉੱਥੋਂ ਵਾਲੀ ਨਹੀਂ ਹੈਗੀ ਕਿ ਪੰਜਾਬ ਦੀ ਕੋਈ ਹੈ, ਇੱਥੇ ਵੀ ਹਾਲਾਤ ਕੁਛ ਇੱਦਾਂ ਦੇ ਹੀ ਹੈ। ਹੁਣ ਤੁਸੀਂ ਦੇਖ ਰਹੇ ਹੋ ਕਿ ਉੱਥੇ ਜਿਹੜਾ ਬਿੱਲ ਪਾਸ ਕਰਤਾ, ਪਰ ਮੈਜੋਰਿਟੀ MLA ਨੇ ਪੜ੍ਹਿਆ ਨਹੀਂ। ਵਿਰੋਧੀਆਂ ਨੂੰ, ਜਿਨ੍ਹਾਂ ਨੇ ਪੜ੍ਹਨਾ ਸੀ ਜਾਂ ਜਿਨ੍ਹਾਂ ਨੂੰ ਪੜ੍ਹਨਾ ਆਉਂਦਾ, ਉਹਨਾਂ ਨੂੰ ਜਿਵੇਂ ਪ੍ਰਗਟ ਸਿੰਘ ਉਹਨਾਂ ਨੇ ਦੱਸਿਆ ਕਿ ਮੈਨੂੰ ਇੱਕ ਦਿਨ ਪਹਿਲਾਂ ਰਾਤ ਨੂੰ 9 ਰਾਤ ਨੂੰ 9 ਬਿੱਲ ਭੇਜਿਆ ਗਿਆ। ਹੁਣ ਉਸ ਵਕਤ ਮੈਂ ਉਹਨੂੰ ਕੀ ਪੜ੍ਹ ਲਵਾਂ, ਅਤੇ ਅਗਲੇ ਦਿਨ ਉੱਥੇ ਵੋਟਿੰਗ ਸੀ। ਸੋ ਉਹਨਾਂ ਨੂੰ ਭੇਜਿਆ ਨਹੀਂ ਗਿਆ ਟਾਈਮ 'ਤੇ, ਕਿਉਂਕਿ ਉਹਨਾਂ ਨੂੰ ਇੰਟਰਸਟ ਹੁੰਦਾ ਪੜ੍ਹਨ ਲਈ, ਕਿਉਂਕਿ ਉਹਨਾਂ ਨੇ ਵਿਰੋਧਤਾ ਕਰਨੀ ਹੁੰਦੀ ਹੈ। ਪਰ ਆਪਦੇ ਵਾਲਿਆਂ ਨੂੰ ਕਿਸੇ ਨੇ ਪੜ੍ਹਿਆ ਹੀ ਨਹੀਂ ਹੈਗਾ। ਸੋ ਇਹਦਾ ਮਤਲਬ ਇਹੀ ਹੈ ਕਿ ਮਜੋਰਿਟੀ ਜਿਹੜੇ ਤੁਹਾਡੇ ਨੁਮਾਇੰਦੇ ਹੈ ਉਹ ਡਮੀ ਹੈ, ਉਹ ਸਿਰਫ ਇਹੀ ਦੇਖਦੇ ਆ ਕਿ ਜੇ ਤੁਹਾਡੇ ਵਿਪ ਨੇ, ਜਿਹੜਾ ਇਹਨਾਂ ਦਾ ਬਣਾਇਆ ਹੁੰਦਾ ਪਾਰਟੀ ਵਿਪ, ਜੇ ਉਹਨੇ ਕਹਿਤਾ ਕਿ ਵੋਟਾਂ ਹਾਂ 'ਚ ਪਾਉਣੀਆਂ ਤਾਂ ਸਾਰਿਆਂ ਨੇ ਹਾਂ 'ਚ ਪਾਉਣੀ ਹੈ, ਜੇ ਉਹਨੇ ਕਹਿਤਾ ਨਾ 'ਚ ਪਾਉਣੀ ਤਾਂ ਸਾਰਿਆਂ ਨੇ ਨਾ 'ਚ ਪਾਉਣੀ ਹੈ। ਗੱਲ ਇੱਥੇ ਕੁ ਜੀ ਮੁੱਕਦੀ ਹੈ। ਸੋ ਇੱਥੇ ਵੀ ਮੈਜੋਰਿਟੀ ਜਦੋਂ ਬਿੱਲ ਪਾਸ ਹੁੰਦੇ ਆ, ਉੱਥੋਂ ਨਾਲੋਂ ਤਾਂ ਥੋੜ੍ਹਾ ਜਿਹਾ ਬੈਟਰ ਹੋ ਸਕਦਾ ਕਿ ਕੁਛ ਲੋਕ ਇੱਥੇ ਨੌਲੇਜਬਲ ਹੈਗੇ ਆ ਰਿਪ੍ਰੈਜੈਂਟੇਟਿਵ, ਜਿਹੜੇ ਬਿੱਲ ਨੂੰ ਪੜ੍ਹਦੇ ਆ, ਪਰ ਮਜੋਰਿਟੀ ਇੱਥੇ ਵੀ ਇਹ ਹਾਲ ਹੈ। ਜਦੋਂ ਮੇਜਰ ਬਿੱਲ ਪਾਸ ਕੀਤੇ ਜਾਂਦੇ ਆ ਤਾਂ ਮਜੋਰਿਟੀ ਤੁਹਾਡੇ ਨੁਮਾਇੰਦਿਆਂ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਵਿੱਚ ਕੀ ਹੈ। ਸੋ ਬੇਸਿਕਲੀ ਜਿਵੇਂ ਪ੍ਰਧਾਨ ਮੰਤਰੀ ਨੇ ਇੱਕ ਵਾਰੀ ਕਿਤੇ ਜਰਮਨ ਗਏ ਹੋਏ ਸੀਗੇ, ਨਾ ਜਰਮਨ 'ਚ ਜਾਂ ਫਰਾਂਸ, ਅਤੇ ਉੱਥੇ ਉੱਥੋਂ ਦੇ ਪ੍ਰੈਜੀਡੈਂਟ ਨਾਲ ਗੱਲਾਂ ਬਾਤਾਂ ਕਰਦੇ ਆ, ਇਹ ਗੱਲ ਕਹਿਤੀ ਸੀਗੀ, ਮਾਈਕਰੋਫੋਨ ਸ਼ਾਇਦ ਓਪਨ ਸੀਗਾ, ਕਿ MPs ਆਰ ਗੁੱਡ ਫਾਰ ਵੋਟਸ। ਇਹ ਸੱਚ ਹੀ ਹੈ ਕਿ ਤੁਹਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ MLA ਜਾਂ MP ਹੈ, ਉਹ ਬਸ ਇੰਨੇ ਕੁ ਗੁੱਡ ਹੈ ਕਿ ਉਹਨਾਂ ਤੋਂ ਪਾਰਟੀਆਂ ਨੇ, ਚਾਹੇ ਵਿਰੋਧੀ ਧਿਰ ਹੈ, ਵਿਰੋਧ ਕਰਨ ਲਈ ਵੋਟਾਂ ਪਾਉਣੀਆਂ ਨੇ ਅਤੇ ਸਰਕਾਰ ਨੇ ਪਾਸ ਕਰਾਉਣ ਲਈ ਵੋਟਾਂ ਪਾਉਣੀਆਂ ਨੇ, ਇੰਨੇ ਕੁ ਗੁੱਡ ਨੇ, ਬਹੁਤਾ ਲੰਬਾ ਚੌੜਾ ਨਹੀਂ ਇਹ ਕਰ ਸਕਦੇ। ਪਰ ਭਗਵੰਤ ਮਾਨ ਨੇ ਪਿਛਲੇ ਦਿਨੀ ਇੱਕ ਹੋਰ, ਜਿਹੜੀ ਅੱਜ ਕੱਲ੍ਹ ਤਾਂ ਵੈਸੇ ਪਤਾ ਲੱਗਦਾ, ਕਹਿੰਦੇ ਉਹ ਹਫ਼ਤੇ ਲਈ ਆਪਦਾ ਗਏ ਹੋਏ ਨੇਚਰ ਦੇ ਨਾਲ ਆਪਣੇ ਇਲਾਜ ਦੇ ਲਈ, ਪਿਛਲੇ ਦਿਨੀ ਜਿਹੜਾ ਔਰਤਾਂ ਨੂੰ ਪੈਸੇ ਦੇਣੇ ਸੀ ਨਾ, ਇੱਕ ਵੀਡੀਓ ਨੇ ਐਕਚੁਅਲੀ ਲਾਈਵ ਹੀ ਸੁਣ ਰਹੇ ਸੀ ਲੋਕ। ਬੜਾ ਦੁੱਖ ਹੁੰਦਾ ਕਿ ਜਦੋਂ ਇੱਕ ਇਸ ਲੈਵਲ 'ਤੇ ਲੀਡਰ ਬੰਦਾ ਪਹੁੰਚ ਜਾਂਦਾ, ਚਾਹੇ ਉਹ ਮੇਅਰ ਹੈ, ਪ੍ਰਧਾਨ ਮੰਤਰੀ ਹੈ, ਪ੍ਰੀਮੀਅਰ ਹੈ, ਮੁੱਖ ਮੰਤਰੀ ਹੈ ਜਾਂ ਮਿਨਿਸਟਰ ਹੈ, ਈਵਨ ਮੈਂਬਰ ਪਾਰਲੀਮੈਂਟ ਵੀ ਹੈ, MLA ਹੈ,

ਤਾਂ ਉਹਨੂੰ ਇਹ ਨਹੀਂ ਪਤਾ ਕਿ ਮੇਰਾ ਸਟੇਟਸ ਕੀ ਹੈ ਤੇ ਮੈਂ ਬੋਲਣਾ ਕੀ ਹੈ। ਹੁਣ ਉੱਥੇ ਲੋਕਾਂ ਦੇ ਇਕੱਠ ਚ ਖਾਸ ਕਰਕੇ ਔਰਤਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਆਪਦੇ ਫੋਨ ਆ ਜਿਹੜੇ ਆਪਦੀਆਂ ਗੁੱਤਾਂ ਨਾ ਬੰਨ ਕੇ ਰੱਖਿਓ, ਅੱਜ ਰਾਤ ਨੂੰ 12 ਵਜੇ ਟੂੰ ਟੂੰ ਹੋਊਗੀ, ਭਾਵ ਤੁਹਾਡੇ ਬੈਂਕਾਂ ਚ ਪੈਸੇ ਆਉਣਗੇ। ਔਰ ਲੋਕ ਮੂਹਰੇ ਬੈਠੇ ਹੱਸ ਰਹੇ ਆ ਕਿਉਂਕਿ ਬੇਵੱਸ ਜੇ ਲੋਕ ਨੇ। ਹੁਣ ਇੱਕ ਮੁੱਖ ਮੰਤਰੀ ਲੈਵਲ ਦਾ ਬੰਦਾ ਔਰਤਾਂ ਨੂੰ ਜਿਹੜੀਆਂ ਜਿਹਦੇ ਵਿੱਚ ਉਹਦੀਆਂ ਮਾਵਾਂ ਭੈਣਾਂ ਬਜ਼ੁਰਗ ਔਰਤਾਂ ਬੈਠੀਆਂ ਨੇ ਉਹਨਾਂ ਨੂੰ ਇਹ ਕਹੇ ਫੋਨ ਆਪਦੇ ਗੁੱਤਾਂ ਨੂੰ ਬੰਨ ਕੇ ਰੱਖਿਓ ਤੇ ਟੂੰ ਟੂੰ ਹੋਊਗੀ, ਜਿਹੜੀ ਕਿ ਬਹੁਤਿਆਂ ਔਰਤਾਂ ਦੇ ਨਹੀਂ ਹੋਈ, ਉਹ ਰੌਲਾ ਪਾ ਰਹੀ ਵੀ ਤਾਂ ਹੋਈ ਨਹੀਂ। ਫਿਰ ਹੁਣ ਜਿਹੜੇ ਬਾਕੀ ਸੋਸ਼ਲ ਮੀਡੀਆ ਵਾਲੇ ਉਹਨਾਂ ਕੋਲ ਪਹੁੰਚ ਰਹੇ ਆ ਪੁੱਛਣ ਲਈ ਵੀ ਹੋਈ, ਕਹਿੰਦੇ ਨਹੀਂ। ਸੋ ਦੇਖੋ ਕਿੱਡੀ ਕਿੱਡੀ ਕਿਹੋ ਜਿਹੀ ਸੋਚ ਦਾ ਮਾਲਕ ਤੁਹਾਡਾ ਜਿਹੜਾ ਮੁੱਖ ਮੰਤਰੀ ਹੋ ਸਕਦਾ ਕਿ ਉਹ ਆਪਣੇ ਸਾਡੀਆਂ ਔਰਤਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਔਰਤਾਂ ਆਪਣੇ ਫੋਨ ਬੰਨ ਲਓ ਗੁੱਤਾਂ ਨੂੰ। ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਮੁੱਖ ਮੰਤਰੀ ਕਿ ਬਾਦਲਾਂ ਨੇ ਬੜਾ ਤਾ ਇਹਨਾਂ ਨੂੰ ਮੰਗਤੇ, ਤਾਂ ਹੁਣ ਫ੍ਰੀ ਬੀਜ ਇੰਨੀਆਂ ਕੁ ਦਿੱਤੀਆਂ ਜਾ ਰਹੀਆਂ ਨੇ। ਹੁਣ ਮੈਨੂੰ ਲੱਗਦਾ ਇਹ ਹੈ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹਨੂੰ ਬੀਟ ਕਰਨ ਲਈ ਬੀਜੇਪੀ ਨੇ ਜਿਹੜਾ ਪੱਤਾ ਖੇਲਿਆ ਬਾਕੀ ਸਟੇਟਾਂ ਦੇ ਵਿੱਚ, ਜੇ ਇਹਨਾਂ ਨੇ 1000-1000 ਕਿਹਾ ਤਾਂ ਬੀਜੇਪੀ ਹੁਣ ਲੋਕਾਂ ਨੂੰ 3000-3000 ਰੁਪਈਆ ਆਫਰ ਕਰੂਗੀ, ਕਿਉਂਕਿ ਉਹਨਾਂ ਨੇ ਹਰ ਹੱਥ ਕੰਡਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਵਰਤਣਾ ਤਾਂ ਕਿ ਕਿਤੇ ਨਾ ਕਿਤੇ ਉਹ ਨੇੜੇ ਪਹੁੰਚ ਸਕਣ। ਬਾਕੀ ਤਾਂ ਉਹਨਾਂ ਕੋਲ ਸਮਾਨ ਹੁੰਦਾ ਹੀ ਹੈ ਕਿ ਖਰੀਦੋ ਫਰੋਖਤ ਕਰ ਲੈਣੀ ਹੈ, ਕੁਛ MLA ਨੂੰ ਡਰਾ ਲੈਣਾ ਇੰਟੈਲੀਜੈਂਸ ਜਾਂ ED ਦੇ ਡਰ ਤੋਂ, ਕਿਉਂਕਿ ਕਰਪਟ ਤਾਂ ਮੈਜੋਰਿਟੀ ਹੈਗਾ ਹੀ ਹੈ। ਸੋ ਹੁਣ ਬੀਜੇਪੀ ਵੀ ਪਤਾ ਖੇਡੂਗੀ। ਸੋ ਖੈਰ ਇਹ ਗੱਲਾਂ ਬਾਤਾਂ ਸੀਗੀਆਂ ਅੱਜ ਦੀਆਂ ਤੇ ਮਿੰਟੂ ਗੁਰਸਰੀ ਨੂੰ ਕੰਟੈਕਟ ਕਰਨ ਲਈ ਹਲੇ ਥੋੜਾ ਜਿਹਾ ਟਾਈਮ ਬਚਦਾ। ਇਨ ਦਾ ਮੀਨ ਟਾਈਮ ਇੱਕ ਛੋਟਾ ਜਿਹਾ ਹੋਰ ਗੀਤ ਕਰ ਸੁਣ ਲੈਂਦੇ ਹਾਂ, ਉਦੋਂ ਬਾਅਦ ਫਿਰ ਆਪਾਂ ਮਿੰਟੂ ਨਾਲ ਗੱਲਬਾਤ ਕਰਾਂਗੇ।

0: 啊。
1: 90.7 FM ਤੇ ਲੋਕ ਸਤ ਪ੍ਰਗਟਣ ਸੁਣ ਰਹੇ ਹਾਂ ਜੀ ਤੇ ਥੋੜੀ ਦੇਰ ਤੱਕ ਮਿੰਟੂ ਹੁਣਾਂ ਨਾਲ ਕਨੈਕਟ ਕਰਾਂਗੇ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੈ ਗਾਣੇ ਦੀ ਫਰਮਾਇਸ਼ ਆਈ ਸੀ ਇੱਕ ਜਦ ਨੂੰ ਮੈਂ ਲਾ ਚੁੱਕਾ ਸੀਗਾ ਇਸ ਕਰਕੇ ਹੁਣ ਮੇਰੇ ਖਿਆਲ ਟਾਈਮ ਨਹੀਂ ਤੁਹਾਡੇ ਗਾਣੇ ਦੀ ਮੈਂ ਫਰਮਾਇਸ਼ ਪੂਰੀ ਕਰ ਸਕਾਂ ਪਰ ਡੈਫੀਨੇਟਲੀ ਫੇਰ ਜ਼ਰੂਰ ਕਿਤੇ ਲਾਵਾਂਗਾ ਜੀ ਤੁਹਾਡਾ ਗਾਣਾ ਪਸੰਦ ਆ ਧੰਨਵਾਦ ਹੈ ਤੁਸੀਂ ਵਕਤ ਕੱਢ ਕੇ ਪ੍ਰੋਗਰਾਮ ਸੁਣਦੇ ਹੋ ਤੇ ਖੈਰ ਅਗਲੇ ਸੰਡੇ ਤੁਹਾਡਾ ਗਾਣਾ ਜ਼ਰੂਰ ਮੈਂ ਚੂਜ਼ ਕਰਕੇ ਪਹਿਲਾਂ ਹੀ ਲੈ ਕੇ ਆਊਂਗਾ ਹੁਣ ਤਕਰੀਬਨ ਮਿੰਟੂ ਦਾ ਟਾਈਮ ਹੋ ਗਿਆ ਇਸ ਕਰਕੇ ਉਹਨਾਂ ਨੂੰ ਕਾਲ ਮਿਲਾਉਣੀ ਹੈ ਅਤੇ ਫਿਰ ਆਪਾਂ ਉਦੋਂ ਬਾਅਦ ਗੱਲਾਂ ਬਾਤਾਂ ਕਰਾਂਗੇ ਮਿੰਟੂ ਨਾਲ ਪੰਜਾਬ ਅਤੇ ਭਾਰਤ ਦੀ ਖਬਰ ਸਾਰ ਲੈਣੀ ਹੈ ਫਿਲਹਾਲ ਅਮਰਿੰਦਰ ਗਿੱਲ ਦਾ ਗਾਣਾ ਮੈਂ ਪਲੇ ਕਰਦਾ ਮੇਰੇ ਖਿਆਲ ਤੁਹਾਡੀ ਸਿਫਾਰਿਸ਼ ਵਾਲਾ ਗਾਣਾ ਤਾਂ ਸ਼ਾਇਦ ਇਹ 'ਚ ਦੇਖ ਲੈਂਦਾ ਮੈਂ ਜੇ ਹੈਗਾ ਤਾਂ ਸ਼ਾਇਦ ਇਹ ਪਰਪਜ਼ ਹੱਲ ਕਰ ਦੇਵੇ ਅਤੇ ਆਪਾਂ ਵਾਪਸ ਆਉਂਦੇ ਹਾਂ

0: 94.7 FM ਤੇ ਲੋਕ ਸਤ ਪ੍ਰੋਗਰਾਮ ਸੁਣ ਰਹੇ ਜੀ ਬਹੁਤ ਬਹੁਤ ਧੰਨਵਾਦ ਹਰ ਐਤਵਾਰ ਤੁਸੀਂ ਸੁਣਦੇ ਹੋ 5 to 7 ਤੇ ਇਸ ਵਕਤ ਮਿੰਟੂ ਗੁਰੂ ਸਰੀਆ ਮੇਰੇ ਨਾਲ ਸ਼ਾਮਲ ਨੇ ਪੰਜਾਬ ਤੋਂ ਭਾਰਤ ਪੰਜਾਬ ਤੇ ਭਾਰਤ ਦੀ ਖਬਰ ਸਰ ਲੈ ਕੇ ਮਿੰਟੂ ਵੀਰ ਲੋਕ ਸਤ ਵਿੱਚ ਜੀ ਆਇਆਂ ਨੇਗਾ ਸਵਾਗਤ
1: ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਮਿੰਟੂ ਵੀਰ ਤੇ ਕਾਂਗਰਸ ਦਾ ਕਾਟੋ ਕਲੇਸ਼ ਨਿਬੜੂ ਕਿਸੇ ਪਾਸੇ
1: ਕਿਹਾ ਨਹੀਂ ਜਾ ਸਕਦਾ ਕਿਉਂਕਿ ਦੇਖੋ ਜਦੋਂ ਵੀ ਇਹ ਨਿਬੇੜਨ ਬੈਠਦੇ ਆ ਤਾਂ ਏਦਾਂ ਲੱਗਦਾ ਕਿ ਨਿਬੇੜਨ ਦੀ ਥਾਂ ਤੇ ਇਹਨਾਂ ਨੇ ਛੇੜਨ ਦਾ ਕੰਮ ਕਰ ਦਿੱਤਾ ਹਰ ਵਾਰੀ ਏਦਾਂ ਹੀ ਹੁਣ ਇਸ ਹਫ਼ਤੇ ਜਿਹੜੀਆਂ ਸਿਆਸੀ ਘਟਨਾਵਾਂ ਹੋਈਆਂ ਜੇ ਆਪਾਂ ਉਹਨਾਂ ਤੇ ਮੋਟਾ ਮੋਟਾ ਹਿਸਾਬ ਕਿਤਾਬ ਲਾ ਕੇ ਦੇਖਣਾ ਹੋਵੇ ਤਾਂ ਚੰਨੀ ਸਾਹਿਬ ਦੇ ਘਰ ਇੱਕ ਮੀਟਿੰਗ ਰੱਖੀ ਜਾਂਦੀ ਹੈ ਕਦੋਂ ਰੱਖੀ ਜਾਂਦੀ ਹੈ ਜਦੋਂ ਰਾਜਾ ਵੜਿੰਗ ਨੂੰ ਪ੍ਰਧਾਨ ਬਰਕਰਾਰ ਰੱਖਿਆ ਜਾਂਦਾ ਆਲਾ ਕਮਾਨ ਬਣੀਓ ਹੋਰ ਕੁਝ ਕਮੇਟੀਆਂ ਦੇ ਵਿੱਚ ਚੰਨੀ ਸਾਹਿਬ ਜਾਂ ਸਿੰਗਲਾ ਸਾਹਿਬ ਵਰਗੇ ਲੀਡਰ ਐਡਜਸਟ ਕੀਤੇ ਜਾਂਦੇ ਆ ਚੰਨੀ ਸਾਹਿਬ ਨੇ ਜਿਵੇਂ ਮੀਟਿੰਗ ਕੀਤੀ ਅੱਛਾ ਉਸ ਮੀਟਿੰਗ ਦੇ ਵਿੱਚ ਕੁਝ ਸਿਆਸਤਦਾਨ ਜਿਹੜੇ ਚੰਨੀ ਸਾਹਿਬ ਦੀ ਪਿੱਠ ਤੇ ਆਏ ਉਹਨਾਂ ਨੇ ਕਿਹਾ ਕਿ ਆਪਾਂ ਐ ਕਰ ਦਈਏ ਉਹ ਕਰ ਦਈਏ ਫਲਾਂ ਕਰ ਦਈਏ ਟਮਕਾਂ ਕਰ ਦਈਏ ਪਰ ਕੁਝ ਦਾ ਮਤ ਸੀ ਕੁਝ ਦਾ ਇਹ ਮਸ਼ਵਰਾ ਸੀਗਾ ਕਿ ਆਪਾਂ ਆਲਾ ਕਮਾਨ ਤੱਕ ਹੀ ਅਪਰੋਚ ਕਰੀਏ ਕਿ ਭਾਈ ਤੁਸੀਂ ਆਪਣੇ ਫੈਸਲੇ ਦੀ ਨਜ਼ਰਸਾਨੀ ਕਰੋ ਫਿਰ ਕੱਲ ਆਲਾ ਕਮਾਨ ਤੱਕ ਪਹੁੰਚੀ ਵੀ ਆਲਾ ਕਮਾਨ ਨੇ ਦੱਸਦੇ ਆ ਕਿ ਆਪਦੇ ਇੱਕ ਦੋ ਬੰਦਿਆਂ ਦੀ ਡਿਊਟੀ ਲਾਈ ਤੇ ਉਹਨਾਂ ਨੇ ਫੋਨ ਕਰਕੇ ਇਹਨਾਂ ਨੂੰ ਰੋਕਿਆ ਰਕਾਇਆ ਵੀ ਕਿ ਭਾਈ ਰਹਿਣ ਦਿਓ ਏਦਾਂ ਨਾ ਕਰ ਲਿਓ ਹੁਣ ਉਸ ਤੋਂ ਬਾਅਦ ਕਿਉਂਕਿ ਰਾਹੁਲ ਗਾਂਧੀ ਤਾਂ ਹੈਗੇ ਨੇ ਇਸ ਵਕਤ ਕਿਸੇ ਬਾਹਰਲੇ ਮੁਲਕ ਦੀ ਯਾਤਰਾ ਤੇ ਪ੍ਰਿਯੰਕਾ ਗਾਂਧੀ ਨੇ ਦੱਸਦੇ ਆ ਕਿ ਹੁਣ ਮੋਰਚਾ ਸੰਭਾਲਿਆ ਹੈ ਭਰਾ ਦੀ ਗੈਰ ਹਾਜ਼ਰੀ ਦੇ ਵਿੱਚ ਉਸਨੇ ਭੁਪਿੰਦਰ ਸਿੰਘ ਬਘੇਲ ਨੂੰ ਵਾਪਸ ਪੰਜਾਬ ਵੱਲ ਭੇਜਿਆ ਕਿ ਜਾਓ ਜਾ ਕੇ ਇਹਨਾਂ ਦਾ ਝਗੜਾ ਨਿਬੇੜੋ ਕੱਲ ਸ਼ਾਮ ਤੱਕ ਬਘੇਲ ਸਾਹਿਬ ਦੇ ਆਉਣ ਦੀ ਖਬਰ ਜਿਹੜੀ ਹੈ ਉਹ ਤੈਅ ਹੋ ਗਈ ਪਰ ਇਹ ਵੀ ਪਤਾ ਲੱਗਾ ਕਿ ਬਘੇਲ ਸਾਹਿਬ ਕਿੱਥੇ ਜਾ ਰਹੇ ਨੇ ਕੀ ਉਹ ਕਾਂਗਰਸ ਦੇ ਦਫ਼ਤਰ ਦੇ ਵਿੱਚ ਹੀ ਸਾਰਿਆਂ ਨੂੰ ਬੁਲਾਉਣਗੇ ਜਾਂ ਚੰਨੀ ਸਾਹਿਬ ਨੂੰ ਮਨਾਉਣਗੇ ਜਾਂ ਫਿਰ ਇਹ ਵੀ ਹੋ ਸਕਦਾ ਕਿ ਚੰਨੀ ਸਾਹਿਬ ਦੇ ਘਰ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਉਸੇ ਤਰ੍ਹਾਂ ਦੀ ਇੱਕ ਮੀਟਿੰਗ ਹੋ ਜਾਵੇ ਇਸੇ ਦਰਮਿਆਨ ਜਿਹੜੇ ਠੋਕੋ ਤਾੜੀ ਵਾਲੇ ਨਵਜੋਤ ਸਿੰਘ ਸਿੱਧੂ ਆ ਉਹਨਾਂ ਦੀ ਵੀ ਐਂਟਰੀ ਹੋ ਜਾਂਦੀ ਆ ਮੁਸਤਫਾ ਦੇ ਜ਼ਰੀਏ ਮੁਸਤਫਾ ਜਿਹੜੇ ਕਿ ਕਾਫੀ ਸਮੇਂ ਤੋਂ ਖਾਮੋਸ਼ ਨੇ ਰਜ਼ੀਆ ਸੁਲਤਾਨਾ ਦੇ ਘਰ ਵਾਲੇ ਉਹਨਾਂ ਨੇ ਵੀ ਕੱਲ ਰਾਜਾ ਵੜਿੰਗ ਦੀ ਪ੍ਰਧਾਨਗੀ ਆ ਜਾਂ ਰਾਜਾ ਵੜਿੰਗ ਦੀ ਜਿਹੜੀ ਨੁਮਾਇੰਦਗੀ ਆ ਉਹਦੇ ਤੇ ਸਵਾਲ ਖੜੇ ਕਰ ਦਿੱਤੇ ਹੁਣ ਇਹਦੇ ਵਿੱਚ ਜੇ ਤੁਸੀਂ ਘਮਸਾਨ ਦੇਖੋਗੇ ਤਾਂ ਘਮਸਾਨ ਬਹੁਤ ਜ਼ਿਆਦਾ ਹੈ ਘਮਸਾਨ ਇੰਨਾ ਇੱਕ ਗੱਲ ਛੱਡ ਦਿਓ ਚੰਨੀ ਸਾਹਿਬ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਇਲਮ ਆ ਕਿ ਮੈਨੂੰ ਜਿੱਥੇ ਮਰਜ਼ੀ ਲਾ ਦੇਣ ਜੋ ਮਰਜ਼ੀ ਆ ਰਾਜਾ ਵੜਿੰਗ ਦੀਆਂ ਜਿਸ ਹਿਸਾਬ ਨਾਲ ਸੈਟਿੰਗਾਂ ਹੈ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਅਤੇ ਅੱਗੇ ਜਾ ਕੇ ਜੋ ਮੁੱਖ ਮੰਤਰੀ ਦੀ ਦਾਅਵੇਦਾਰੀ ਆ ਇਹਨਾਂ ਸਾਰੀਆਂ ਚੀਜ਼ਾਂ ਚ ਉਹ ਕਮਜ਼ੋਰ ਪੈ ਜਾਣਗੇ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਕੋਈ ਦੋ ਰਾਏ ਵੀ ਨਹੀਂ ਹੈ ਕਿ ਰਾਜਾ ਵੜਿੰਗ ਆਪਣੇ ਆਪ ਨੂੰ ਜੇ ਹੁਣ ਤੱਕ ਬਚਾਉਣ ਚ ਕਾਮਯਾਬ ਰਹੇ ਆ ਤਾਂ ਉਹਦੇ ਵਿੱਚ ਉਹਨਾਂ ਦਾ ਹੀ ਆਪਣਾ ਬਹੁਤ ਵੱਡਾ ਹੱਥ ਆ ਕਿਉਂ ਕਿਉਂਕਿ ਉਹਨਾਂ ਨੇ ਇਸ ਦਰਮਿਆਨ ਆਪਣੇ ਖਾਸ ਖਾਸ ਬੰਦਿਆਂ ਦੇ ਨਾਲ ਬਹੁਤ ਗੂੜੇ ਤਾਲੁਕਾਤ ਬਣਾਏ ਆ ਹੁਣ ਚੰਨੀ ਸਾਹਿਬ ਦੇ ਨਾਲ ਵਾਲੇ ਜਿਹੜੇ ਲੋਕ ਆ ਉਹ ਜੇ ਤੁਸੀਂ ਵੇਖੋਗੇ ਕਿਸੇ ਨੂੰ ਰਾਜੇ ਨੇ ਕੱਢਿਆ ਸੀ ਕੋਈ ਰਾਜੇ ਦੀ ਇਸ ਕਰਕੇ ਨਾਰਾਜ਼ਗੀ ਰੱਖਦਾ ਹੈ ਕਿ ਰਾਜੇ ਨੇ ਉਹਨਾਂ ਦੇ ਬਰੋਬਰ ਬੰਦਾ ਖੜਾ ਕਰ ਦਿੱਤਾ ਕਈ ਮੈਂ ਮਿਸਾਲਾਂ ਵੀ ਦੇ ਸਕਦਾ ਕੜਵਲ ਉਰੀ ਜਿਹੜੇ ਤਰਸੇਮ ਉਰੀ ਇਹ ਸਾਰੇ ਕੱਢੇ ਹੋਏ ਆ ਜਲਾਲਪੁਰੀ ਦੇ ਮੁੰਡੇ ਨੂੰ ਤੇ ਆ ਥੋੜਾ ਸਮਾਂ ਪਹਿਲਾਂ ਹੀ ਹਰਾਇਆ ਨਾ ਜੌਲੀ ਜਲਾਲਪੁਰ ਦੇ ਮੁੰਡੇ ਨੂੰ ਤੇ ਇਹਨਾਂ ਨੇ ਯੂਥ ਦੇ ਇਲੈਕਸ਼ਨ ਚ ਹਰਾਇਆ ਯਾਨੀ ਇੱਕ ਉਹ ਧੜਾ ਵੀ ਹੈਗਾ ਜਿਹੜਾ

0: ਪਰਸਨਲੀ ਕਿਤੇ ਨਾ ਕਿਤੇ ਰਾਜਾ ਵੜਿੰਗ ਦੇ ਨਾਲ ਰੰਜ ਰੱਖਦਾ ਹੈ, ਜਿਹੜੇ ਕੱਢੇ ਵੱਡੇ ਵੀ ਆ। ਦੂਜੇ ਪਾਸੇ ਮਤਲਬ ਕਿ ਰਾਜਾ ਵੜਿੰਗ ਦੇ ਨਾਲ ਨਾਰਾਜ਼ਗੀ ਦਾ ਇੱਕ ਵੱਡਾ ਕਾਰਨ ਇਹ ਵੀ ਆ ਕਿ ਰਾਜਾ ਵੜਿੰਗ ਨੇ ਕੁਝ ਵਿਅਕਤੀਗਤ ਗਲਤੀਆਂ ਕੀਤੀਆਂ ਨੇ। ਮਸਲਨ ਇੱਕ ਬੰਦੇ ਜਿਵੇਂ ਹੁਣ ਰਾਮਪੁਰਾ ਫੂਲ ਤੋਂ ਉਹ ਇੱਕ ਨੌਜਵਾਨ ਪਹੁੰਚਿਆ ਹੋਇਆ ਸੀਗਾ, ਜਿਹਦਾ ਕਿ ਦਾਦਾ ਕੇ ਨਾਨਾ ਸ਼ਾਇਦ ਸਾਬਕਾ ਮੰਤਰੀ ਰਿਹਾ ਹੈ, ਤੋ ਉਹਦਾ ਅੱਡ ਅਰੁਣਾ ਸੀਗਾ ਕਿ ਮੈਨੂੰ ਅੱਗੇ ਲਾ ਕੇ ਤੇ ਫਿਰ ਹੁਣ ਬਾਅਦ ਦੇ ਵਿੱਚ, ਕਿਉਂਕਿ ਉੱਥੇ ਫੇਰ ਕਾਂਗੜ ਚ ਤੁਹਾਨੂੰ ਪਤਾ ਹੀ ਆ ਗੁਰਪ੍ਰੀਤ ਕਾਂਗੜ ਉਹਨਾਂ ਦੀ ਵਾਪਸੀ ਹੋ ਗਏ। ਤੋ ਮਤਲਬ ਕਿ ਕੁਝ ਮੈਂ ਮਿਸਾਲਾਂ ਦਿੱਤੀਆਂ ਨੇ ਤੁਹਾਨੂੰ ਕਿ ਇੱਕ ਤੇ ਆ ਕਿ ਨਿੱਜੀ ਜਿਹੜੀਆਂ ਨਾਰਾਜ਼ਗੀਆਂ ਨੇ ਉਹ ਰਾਜਾ ਵੜਿੰਗ ਦੇ ਉਲਟ ਨੇ, ਪਰ ਦੂਜੇ ਪਾਸੇ ਰਾਜਾ ਵੜਿੰਗ ਦੀ ਜਿਹੜੀ ਅੰਦਰੂਨੀ ਪੋਲਿਟਿਕਸ ਆ ਉਹ ਵੀ ਕਈਆਂ ਨੂੰ ਦੁਖੀ ਕਰਦੀ ਆ। ਹੁਣ ਰੌਲਾ ਹਾਈਕਮਾਨ ਦੇ ਕੋਲ ਇਸ ਗੱਲ ਦਾ ਆ ਕਿ ਜੇ ਰਾਜਾ ਵੜਿੰਗ ਨੂੰ ਨਹੀਂ ਉਹ ਅੱਗੇ ਲਿਜਾਂਦੇ ਤਾਂ ਇੱਕ ਮੈਸੇਜ ਇਹ ਗਲਤ ਜਾਂਦਾ ਹੈ ਕਿ ਬਈ ਔਖੇ ਵੇਲੇ ਕੱਲ ਨੂੰ ਤੁਹਾਡੀ ਪਾਰਟੀ ਨੂੰ ਸੰਭਾਲੇਗਾ ਕੌਣ, ਕਿਉਂਕਿ ਰਾਜਾ ਵੜਿੰਗ ਨੇ ਔਖੇ ਵੇਲੇ ਸੰਭਾਲਿਆ। ਜੇ ਉਹ ਰਾਜਾ ਵੜਿੰਗ ਨੂੰ ਅੱਗੇ ਲਿਜਾਂਦੇ ਨੇ ਤਾਂ ਦੂਜੇ ਪਾਸੇ ਇਹ ਜਿਹੜਾ ਰੱਫੜ ਹੈ ਇਹ ਬਹੁਤ ਵੱਡਾ। ਹੁਣ ਇਹਦੇ ਵਿੱਚ ਇੱਕ ਹੋਰ ਪੰਗਾ, ਜੇ ਮੰਨ ਲਓ ਅੱਜ ਦੀ ਘੜੀ ਚੰਨੀ ਸਾਹਿਬ ਜਿਵੇਂ ਬੱਚਿਆਂ ਵਾਂਗੂ ਜਿੱਦ ਕਰਕੇ ਬੈਠੇ ਆ, ਜੇ ਚੰਨੀ ਸਾਹਿਬ ਨੂੰ ਬਣਾ ਦਿੱਤਾ ਜਾਂਦਾ, ਠੀਕ ਹੈ ਉਹਦੇ ਨਾਲ ਉਹਨਾਂ ਦਾ ਆਪਣਾ ਵਿਅਕਤੀਗਤ ਫਾਇਦਾ ਵੀ ਹੋਏਗਾ, ਵਿਅਕਤੀਗਤ ਜੋ ਉਹਨਾਂ ਦਾ ਕੱਦ ਹੈ ਸਿਆਸਤ ਦੇ ਵਿੱਚ ਉਹਦਾ ਫਾਇਦਾ ਸ਼ਾਇਦ ਪਾਰਟੀ ਨੂੰ ਹੋ ਵੀ ਜਾਵੇ, ਪਰ ਇੱਕ ਨੁਕਸਾਨ ਦੀ ਵੀ ਤੇ ਕਿਤੇ ਨਾ ਕਿਤੇ ਸੰਭਾਵਨਾ ਹੈ। ਕਿਉਂ? ਕਿਉਂਕਿ ਰਾਜਾ ਵੜਿੰਗ ਦਾ ਜਿਹੜਾ ਨੈਟਵਰਕ ਹੈ ਜਿਹੜਾ ਉਸਨੇ 5 ਸਾਲਾਂ ਚ ਖੜਾ ਕੀਤਾ ਹੈ ਉਹ ਬਿਲਕੁਲ ਉਲਟ ਹੋ ਜਾਏਗਾ, ਬਿਲਕੁਲ ਉਲਟ ਹੋ ਜਾਏਗਾ। ਸੈਕਿੰਡ ਥਿੰਗ ਕਿ ਐਸੀ ਭਾਈਚਾਰੇ ਦੇ ਵਿੱਚ ਵੀ ਆਪਾਂ ਨੂੰ ਪਤਾ ਹੈ ਕਿ ਗਾਂਹ ਅੱਗੇ ਕਾਸਟ ਸਬ ਕਾਸਟ ਸਿਸਟਮ ਜਿਹੜਾ ਹੈ ਉਹਦੇ ਵਿੱਚ ਵੀ ਕੁਝ ਨੇਤਾ ਜਿਹੜੇ ਆ ਉਹ ਚੰਨੀ ਦੇ ਨਾਲ ਕਾਂਗਰਸ ਦੇ ਵਿੱਚੋਂ ਹੀ ਨਾਰਾਜ਼ ਨੇ। ਮੈਂ ਇੱਕ ਨਾਂ ਗਿਣਾ ਦਿੰਦਾ ਤੁਹਾਨੂੰ, ਡੈਨੀ ਵੰਡਾਲਾ। ਉੱਥੇ ਖਾਸ ਤੌਰ ਤੇ ਐਸੀ ਆਗੂ ਉਭਰੇ ਨੇ, ਉਹਨਾਂ ਨੂੰ ਬੈਕ ਕੀਤਾ ਗਿਆ ਕੁਝ ਸੀਨੀਅਰ ਲੀਡਰ ਬਣਿਓ। ਤੋ ਕੁੱਲ ਮਿਲਾ ਕੇ ਇਹ ਵੀ ਇੱਕ ਆਲਾ ਕਮਾਣ ਦੇ ਅੱਗੇ ਬੜਿਆ ਉਲਝਵਾਂ ਸਵਾਲ ਆ ਕਿ ਜੇਕਰ ਅਸੀਂ ਰਾਜਾ ਵੜਿੰਗ ਨੂੰ ਹੁਣ ਹਟਾਉਣੇ ਆ, ਮਹੀਨੇ ਤੇ ਰਹਿ ਗਏ ਨੇ 3-4, ਕਿ ਇਹਨਾਂ 3-4 ਮਹੀਨਿਆਂ ਦੇ ਵਿੱਚ ਜਥੇਬੰਦਕ ਤੌਰ ਤੇ ਜਿਹੜਾ ਨਵਾਂ ਪ੍ਰਧਾਨ ਆਊਗਾ ਕੀ ਕਰੂਗਾ? ਫਿਰ ਇਲੈਕਸ਼ਨ ਜੇ ਹਾਰ ਗਏ ਤੇ ਕਲੇਸ਼ ਤਾਂ ਫਿਰ ਓਡੇ ਦਾ ਓਡਾ ਰਹਿ ਗਿਆ ਕਿ ਇੱਕ ਧੜਾ ਫਿਰ ਬਗਾਵਤ ਕਰ ਦੇਗਾ ਕਿ ਆ ਦੇਖੋ ਜੀ ਫਲਾਣੇ ਧੜੇ ਨੂੰ ਤੁਸੀਂ ਵਾਗਡੋਰ ਦਿੱਤੀ, ਫਲਾਣੇ ਧੜੇ ਨੇ ਇੱਦਾਂ ਕਰ ਦਿੱਤਾ ਤੇ ਅਸੀਂ ਐ ਕਰ ਦਿਆਂਗੇ। ਕੁੱਲ ਮਿਲਾ ਕੇ ਕਾਂਗਰਸ ਦੀ ਸਥਿਤੀ ਵੈਸੇ ਤਾਂ ਜੇ ਤੁਸੀਂ ਅਲਟੀਮੇਟਲੀ ਦੇਖੋਗੇ ਤਾਂ ਮਜ਼ਬੂਤ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਜੇ ਅੱਜ ਆਮ ਆਦਮੀ ਪਾਰਟੀ ਤੋਂ ਬਾਅਦ ਇਹ ਦੇਖਿਆ ਜਾਂਦਾ ਕਿ ਕੋਈ ਸੱਤਾ ਲਈ ਦਾਅਵੇਦਾਰ ਹੈ ਤਾਂ ਉਹ ਕਾਂਗਰਸ ਦਾ ਜ਼ਿਕਰ ਆਪਣੇ ਆਪ ਆ ਜਾਂਦਾ ਹੈ, ਪਰ ਜੋ ਇਹਨਾਂ ਨੇ ਫਿਲਹਾਲ ਇਹ ਰੱਫੜ ਸੇੜਿਆ ਹੋਇਆ ਉਸਨੇ ਕਾਂਗਰਸ ਦਾ ਕਿਤੇ ਨਾ ਕਿਤੇ ਨੁਕਸਾਨ ਵੀ ਕਰ ਦਿੱਤਾ। ਲਿਹਾਜ਼ਾ ਦੇਖਦੇ ਹਾਂ, ਹੁਣ ਬਘੇਲ ਸਾਹਿਬ ਆਏ ਆ, ਕੋਈ ਬੈਠ ਕੇ ਕੋਈ ਰਾਏ ਮਸ਼ਵਰਾ ਕਰਕੇ ਹੱਲ ਨਿਕਲਦਾ ਹੈ ਕਿ ਨਹੀਂ ਨਿਕਲਦਾ, ਪਰ ਰਾਜਾ ਵੜਿੰਗ ਇੱਕ ਐਸਾ ਲੀਡਰ ਦੇਖ ਰਹੇ ਹਾਂ ਅਸੀਂ ਜਿਸਨੇ ਆਪਣੀਆਂ ਗੋਟੀਆਂ ਇਸ ਕਦਰ ਫਿੱਟ ਕੀਤੀਆਂ ਹੋਈਆਂ ਨੇ ਕਿ ਜਦੋਂ ਰਾਜਾ ਵੜਿੰਗ ਦੇ ਉਲਟ ਬੇਸ਼ੱਕ ਹਵਾਵਾਂ ਬਹੁਤ ਚੱਲ ਰਹੀਆਂ, ਪਰ ਰਾਜਾ ਵੜਿੰਗ ਹੈ ਜਿਹੜਾ ਉਹ ਇੱਕ ਰੁੱਖ ਵਾਂਗੂ ਖੜਾ ਹੋਇਆ। ਹੁਣ ਦੇਖੋ ਉਹਦੀ ਜੜ ਕਿਵੇਂ ਪੱਟੀ ਜਾਂਦੀ ਹੈ, ਕਿਵੇਂ ਨਹੀਂ ਹੈ, ਪਰ ਰਾਜਾ ਵੜਿੰਗ ਜਿਹੜਾ ਉਹ ਡਟਿਆ ਰਿਹਾ, ਇਹ ਇੱਕ ਕਮਾਲ ਦੀ ਗੱਲ ਸੀ।
1: ਅੱਛਾ, ਦਲਜੀਤ ਦੀ ਫਿਲਮ ਸੀ ਜਿਹੜੀ ਪੰਜਾਬ 95, ਉਹਦਾ ਨਾਮ ਬਦਲ ਕੇ ਸਤਲੁਜ ਰਿਲੀਜ਼ ਕਰਤੀ ਸੀ ਤੇ ਹੁਣ ਫੇਰ ਉਹਦੇ ਤੇ ਕੋਈ ਜਿਹੜਾ ਲਾਤੇ ਹਟਾਤੀ ਹੈ OTT ਤੋਂ?
0: ਦੇਖੋ OTT ਦਾ ਮਤਲਬ ਹੁੰਦਾ ਓਵਰ ਦਾ ਟੌਪ, ਕਿ ਜਦੋਂ ਕੋਈ ਆਪਾਂ ਦੇਖਦੇ ਹਾਂ ਚੀਜ਼ ਜਿਹੜੀ ਹੈ ਸਿਨੇਮੇ ਦੇ ਵਿੱਚ ਰਿਲੀਜ਼ ਨਹੀਂ ਹੋ ਸਕਦੀ ਜਾਂ ਇਦਾਂ ਉਦਾਂ, ਤਾਂ ਓਵਰ ਦਾ ਟੌਪ ਦਾ ਮਤਲਬ ਇਹੀ ਹੈ ਕਿ ਉਹਨੂੰ ਉਸ ਪਲੇਟਫਾਰਮ ਤੇ ਆ ਕੇ ਤੇ ਰਿਲੀਜ਼ ਕਰ ਦਿੰਦੇ ਨੇ। ਇਹ ਫਿਲਮ ਰਿਲੀਜ਼ ਹੋਈ, ਚਲੋ ਇੱਕ ਦੋ ਦਿਨ ਚੱਲੀ, ਕੁਛ ਲੋਕਾਂ ਨੇ ਵੇਖਿਆ ਵੀ, ਤੁਸੀਂ ਦੇਖਿਆ ਹੋਣਾ ਰਿਵਿਊ ਵੀ ਉਹਨਾਂ ਨੇ ਦਿੱਤੇ ਆ, ਫਿਲਮ ਦੀ ਮੇਕਿੰਗ ਵਗੈਰਾ ਤੇ ਵੀ ਗੱਲਾਂ ਬਾਤਾਂ ਚੱਲਦੀਆਂ ਪਈਆਂ ਸਨ। ਇਸੇ ਦਰਮਿਆਨ ਜਿਹੜਾ ਦਲਜੀਤ ਆ, ਇੱਕ ਤੇ ਉਹਨੇ ਸ਼ੰਕਾ ਜ਼ਾਹਰ ਕੀਤਾ ਕਿ ਇਹ ਫਿਲਮ ਜਿਹੜੀ ਆ ਹਟਾਈ ਜਾ ਸਕਦੀ ਆ, ਤੇ ਦੂਜਾ ਜਦੋਂ ਦੇਰ ਸ਼ਾਮ ਇਹ ਖਬਰ ਆਉਂਦੀ ਆ ਕਿ Zee5 ਜਿਹੜਾ ਇਹ OTT ਮੰਚ ਆ, ਇਹ ਆਪ ਹੀ ਅਧਿਕਾਰਤ ਤੌਰ ਤੇ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਜਿਹੜੀ ਫਿਲਮ ਆ ਇਹਨੂੰ ਅੱਛਾ

0: ਸੀ, ਪਿਆਰ ਦੇ ਰਹੇ ਸੀਗੇ, ਅੱਛਾ ਹੁੰਗਾਰਾ ਮਿਲਿਆ। ਪਰ ਹੁਣ ਇਹ ਫਿਲਮ ਜਿਹੜੀ ਆ ਉਹ ਅਸੀਂ ਇੱਕ ਵਾਰੀ ਕਹਿ ਲਓ ਕਿ ਆਫ ਸਕਰੀਨ ਕਰ ਦਿੱਤੀ ਆ, ਤੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਡੀ ਕਚਹਿਰੀ ਚ ਇਹਨੂੰ ਵਾਪਸ ਲਿਆਂਦਾ ਜਾਵੇ। ਇਹ ਆਪਣੇ ਆਪ ਦੇ ਵਿੱਚ ਬੜਾ ਇੱਕ ਕਸ਼ਮਕਸ਼ ਵਾਲਾ ਸੀਨ ਬਣ ਜਾਂਦਾ ਹੈ ਕਿ ਕਦੋਂ ਤੋਂ ਇਸ ਫਿਲਮ ਤੇ ਰੌਲਾ ਪੈਂਦਾ ਹੈ। ਰਿਲੀਜ਼ਿੰਗ ਟਲਦੀ ਰਹੀ ਟਲਦੀ ਰਹੀ, ਇਵਨ ਦੈਟ ਕਿ ਕੱਟਾਂ ਦੀ ਗੱਲ ਵੀ ਆਈ ਕਿ ਸੈਂਸਰ ਬੋਰਡ ਨੇ ਆਖਿਆ ਕਿ ਇੰਨੇ ਕੱਟ ਲਾਓ। ਫਿਲਮ ਮੇਕਰ ਜਿਹੜੇ ਸੀਗੇ ਉਹਨਾਂ ਨੇ ਆਖਿਆ ਕਿ ਨਹੀਂ ਅਸੀਂ ਅਜਿਹਾ ਨਹੀਂ ਕਰਾਂਗੇ। ਕੁੱਲ ਮਿਲਾ ਕੇ ਜਦੋਂ ਫਿਲਮ ਰਿਲੀਜ਼ ਹੋਈ, ਲੋਕਾਂ ਨੇ ਦੇਖਣੀ ਸ਼ੁਰੂ ਕੀਤੀ, ਤਾਂ ਫਿਰ ਇਹਨਾਂ ਨੇ ਚੱਕ ਕੇ ਉਹ ਫਿਲਮ ਜਿਹੜੀ ਹੈ ਹਟਾ ਦਿੱਤੀ। ਮੇਰੀ ਕੱਲ ਇੱਕ ਹਾਈਕੋਰਟ ਦੇ ਵਕੀਲ ਦੇ ਨਾਲ ਗੱਲਬਾਤ ਹੋ ਰਹੀ ਸੀ, ਜਿਹੜੇ ਕਿ ਉਹ ਸ਼ਾਇਦ ਇਸ ਮਾਮਲੇ ਦੇ ਵਿੱਚ ਕੋਈ ਕਾਨੂੰਨੀ ਕਾਰਵਾਈ ਵੀ ਕਰਨਗੇ। ਤਾਂ ਉਹਨਾਂ ਨੇ ਫਿਲਮ ਦੇਖੀ ਮਾਰਨਿੰਗ ਟਾਈਮ, ਕਿਉਂਕਿ ਕੱਲ ਐਤਵਾਰ ਸੀਗਾ, ਉਹਨਾਂ ਨੇ ਫਿਲਮ ਦੇਖੀ। ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਯਾਰ ਮਿੰਟੂ ਇਹਦੇ ਵਿੱਚ ਤੇ ਕੁਛ ਵੀ ਨਹੀਂ ਹੈ, ਬਲਕਿ ਕੋਈ ਐਸੀ ਫਿਲਮ ਦੇ ਵਿੱਚ ਗੱਲ ਹੀ ਹੈ ਨਹੀਂ ਜਿਹੜੀ ਸਟੇਟ ਦੇ ਉਲਟ ਜਾਵੇ, ਯਾਨੀ ਇੱਕ ਇਤਿਹਾਸ ਦੇ ਵਿੱਚ ਜੋ ਦਰਜ ਚੀਜ਼ ਹੈ ਉਸਨੂੰ ਫਿਲਮਾਇਆ ਗਿਆ। ਹੁਣ ਤੁਸੀਂ ਆਪ ਦੇਖੋ ਕਿ ਜਿਹੜਾ ਬੰਦਾ ਪੇਸ਼ੇ ਤੋਂ ਵਕੀਲ ਹੈ ਤੇ ਏਡੀ ਵੱਡੀ ਅਦਾਲਤ ਦੇ ਵਿੱਚ ਵੱਡੇ ਰੁਤਬੇ ਦੇ ਨਾਲ ਪ੍ਰੈਕਟਿਸ ਕਰਦਾ ਹੈ, ਤਾਂ ਉਸਨੇ ਕਿਹਾ ਕਿ ਤੇ ਮਤਲਬ ਕਿ ਇਹੋ ਜਿਹੀਆਂ ਫਿਲਮਾਂ ਸਗੋਂ ਪੁਸ਼ ਕਰਨੀਆਂ ਚਾਹੀਦੀਆਂ ਜਿਹਦੇ ਵਿੱਚ ਮਨੁੱਖੀ ਅਧਿਕਾਰਾਂ ਲਈ ਲੜਦਾ ਕੋਈ ਨਾਇਕ ਦਿਖਾਇਆ ਜਾਂਦਾ ਹੈ, ਜਾਂ ਉਹਦੇ ਉੱਤੇ ਜੋ ਉਸ ਤੋਂ ਬਾਅਦ ਤਸ਼ੱਦਦ ਢਾਇਆ ਜਾਂਦਾ ਹੈ, ਜਾਂ ਇੱਕ ਕੀਮਤ ਅਦਾ ਕੀਤੀ ਜਾਂਦੀ ਆ, ਉਹ ਬੱਚੇ ਵੀ ਵੇਖਣ, ਲੋਕ ਵੀ ਵੇਖਣ ਜਿਨ੍ਹਾਂ ਨੇ ਉਹ ਇਤਿਹਾਸ ਨਹੀਂ ਪੜਿਆ ਸੁਣਿਆ, ਬਈ ਉਹ ਜਾਣ ਲੈਣ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹ ਜਿਹੜਾ ਮਾਮਲਾ ਹੁਣ ਇੱਥੇ ਨਹੀਂ ਰੁਕਣ ਵਾਲਾ, ਹੋ ਸਕਦਾ ਕਿਉਂਕਿ ਅੱਗੇ ਤੇ ਸੈਂਸਰ ਦਾ ਮਾਮਲਾ ਆ ਜਾਂਦਾ ਹੈ ਕਿ ਅਦਾਲਤਾਂ ਜਿਹੜੀਆਂ ਉਹ ਸੈਂਸਰ ਦੀ ਹਾਮੀ ਤੇ ਬਹੁਤ ਜ਼ਿਆਦਾ ਨਿਰਭਰ ਕਰਦੀਆਂ ਨੇ। ਪਰ ਹੁਣ ਇੱਥੇ ਕਿਉਂਕਿ ਬਾਹਰੀ ਮਾਮਲਾ ਹੋ ਗਿਆ, OTT ਦਾ ਮਾਮਲਾ ਹੋ ਗਿਆ, ਤਾਂ ਹੋ ਸਕਦਾ ਕਿ ਕਾਨੂੰਨੀ ਲੜਾਈ ਜਿਹੜੀ ਆ ਉਹ ਲੜੀ ਜਾਵੇ। ਤਾਂ ਜਿਹੜਾ ਉਹ ਮੰਚ ਆ OTT ਮੰਚ ਆ, ਉਹਨਾਂ ਨੇ ਵੀ ਤੇ ਇਹੋ ਲਿਖਿਆ ਅੰਤਲੀ ਲਾਈਨ ਦੇ ਵਿੱਚ ਇਹੋ ਲਿਖਿਆ ਕਿ ਅਸੀਂ ਇਸ ਫਿਲਮ ਨੂੰ ਵਾਪਸ ਲਿਆਉਣ ਵਾਸਤੇ ਯਤਨਸ਼ੀਲ ਆ। ਯਤਨਸ਼ੀਲ ਦਾ ਮਤਲਬ ਕੀ ਹੋ ਗਿਆ ਕਿ ਇੱਕ ਤੇ ਸਰਕਾਰ ਨੇ ਜ਼ੋਰ ਨਾਲ ਉਹ ਫਿਲਮ ਹਟਾ ਦਿੱਤੀ, ਤਾਂ ਹੁਣ ਦੂਜੇ ਪਾਸੇ ਕੋਰਟ ਦਾ ਜਿਹੜਾ ਬਦਲ ਆ ਉਹਨਾਂ ਦੇ ਕੋਲ, ਉਹ ਕੋਰਟ ਦਾ ਬਦਲ ਇਸਤੇਮਾਲ ਕਰਕੇ ਇਹਨੂੰ ਫਿਲਮ ਨੂੰ ਵਾਪਸ ਲਿਆਉਣਾ ਲੋਚਦੇ ਆ ਜੀ।
1: ਅੱਛਾ, ਆਮ ਆਦਮੀ ਪਾਰਟੀ ਚ ਵੀ ਜਿਉਂ ਜਿਉਂ ਇਲੈਕਸ਼ਨ ਨੇੜੇ ਆ ਜਾਂਦੀ ਹੈ ਕੁਛ ਪੌੜੇ ਸ਼ੁਰੂ ਹੋ ਗਏ?
0: ਦੇਖੋ, ਆਮ ਆਦਮੀ ਪਾਰਟੀ ਦੇ ਵਿੱਚ ਪੁਆੜੇ ਤੇ ਸ਼ੁਰੂ ਹੋਏ, ਪਰ ਤੁਸੀਂ ਇੱਕ ਚੀਜ਼ ਜਿਹੜੀ ਪੱਖਪਾਤੀ ਦੇਖੋ ਉਹ ਕਿਸ ਕਦਰ ਹੈ ਕਿ ਜੇਕਰ ਕਾਂਗਰਸ ਦੀ ਫੁੱਟ ਦੀ ਗੱਲ ਕਰੀਏ ਤਾਂ ਉਹਦੇ ਤੇ ਬਲਤੇਜ ਪੰਨੂ ਖੁਦ ਪ੍ਰੈਸ ਕਾਨਫਰੰਸ ਕਰਦੇ ਨੇ ਕੱਲ, ਤੇ ਪੂਰਾ IT ਵਿੰਗ ਇਹਨਾਂ ਦਾ ਲੱਗਾ ਹੋਇਆ ਹੈ। ਇਹਨਾਂ ਦਾ ਕਿ ਸਨੀ ਸਾਹਿਬ ਨੇ ਖੁਦ ਆਪਣੇ ਆਫੀਸ਼ੀਅਲ ਪੇਜ ਤੋਂ ਪਾਇਆ ਕਿ ਉਹਨਾਂ ਦੇ ਖਿਲਾਫ ਜਾਂ ਕਹਿ ਲਓ ਕਿ ਉਹਨਾਂ ਦੇ ਨਾਲ ਜੁੜੇ ਕੁਝ ਕਮੈਂਟ ਜਿਹੜੇ ਆ ਬਾਹਰਲੇ ਮੁਲਕਾਂ ਦੇ ਲੋਕ ਕਰ ਰਹੇ, ਜਿਹੜੇ ਪੰਜਾਬੀ ਹੈ ਹੀ ਨਹੀਂ ਤੇ ਪੰਜਾਬੀ ਚ ਕਮੈਂਟ ਕਰ ਰਹੇ ਉਹਨਾਂ ਦੀ। ਤਾਂ ਮਤਲਬ ਕਿ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦਾ ਅਹਿਸਾਸ ਤੇ ਹੈ ਕਿ ਕਾਂਗਰਸ ਉਹਨਾਂ ਵਾਸਤੇ ਬਹੁਤ ਵੱਡਾ ਚੈਲੰਜ ਹੈ। ਪਰ ਦੂਜੇ ਪਾਸੇ ਸੇਮ ਚੀਜ਼ ਜਦੋਂ ਉਹਨਾਂ ਦੇ ਘਰ ਵਾਪਰਦੀ ਹੈ ਤਾਂ ਇੱਕ ਤਾਂ ਇਹ ਆ ਕਿ ਮੀਡੀਆ ਬਹੁਤ ਵੱਡਾ ਬੇਈਮਾਨ ਹੋ ਗਿਆ ਪੰਜਾਬ ਦੇ ਵਿੱਚ। ਉਹ ਆਮ ਆਦਮੀ ਪਾਰਟੀ ਨਾਲ ਜੁੜੀਆਂ ਇਹੋ ਜਿਹੀਆਂ ਖਬਰਾਂ ਨੂੰ ਤੇ ਬਿਲਕੁਲ ਜਗ੍ਹਾ ਹੀ ਨਹੀਂ ਦਿੰਦਾ, ਉਹ ਕਈ ਜਗ੍ਹਾ ਉਸਨੇ ਬੰਦ ਕਰ ਦਿੱਤੀ ਹੈ। ਦੂਜਾ ਇਹ ਕਿ ਆਮ ਆਦਮੀ ਪਾਰਟੀ ਵਾਲੇ ਵੀ ਬਹੁਤ ਢੀਟ ਕਿਸਮ ਦੀ ਰਾਜਨੀਤੀ ਕਰਦੇ ਨੇ, ਇਹ ਇਹਨਾਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਨੇ। ਹੋਇਆ ਕੀ ਆ ਕਿ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਚੇਤਨ ਸਿੰਘ ਜੋੜੇ ਮਾਜਰਾ ਸਾਬਕਾ ਮੰਤਰੀ ਵੀ ਰਹੇ ਆ, ਉਹਨਾਂ ਦੀ ਜਗ੍ਹਾ ਤੇ ਲਿਆ ਕੇ ਰੱਖੜਾ ਸਾਹਿਬ, ਹੁਣ ਵੇਖੋ ਲਿਆਂਦਾ ਕਿਹਨੂੰ ਆ, ਰੱਖੜਾ ਸਾਹਿਬ ਜਿਹੜੇ ਸਾਰੇ ਜ਼ਿੰਦਗੀ ਤੁਹਾਨੂੰ ਪਤਾ ਹੀ ਆ ਅਕਾਲੀਆਂ ਦੇ ਨਾਲ ਰਹੇ, ਤੇ ਬਾਅਦ ਦੇ ਵਿੱਚ ਹੁਣ ਉਹਨਾਂ ਦਾ ਅੱਟਾ ਸੱਟਾ ਭਾਜਪਾ ਵਾਲਿਆਂ ਨਾਲ ਵੀ ਸੀਗਾ ਤੇ ਪੁਨਰ ਸੁਰਜੀਤੀ ਚ ਵੀ ਉਹ ਆ ਗਿਆ। ਹੁਣ ਚੇਤਨ ਸਿੰਘ ਜੋੜੇ ਮਾਜਰਾ ਉਸ ਤੋਂ ਬਾਅਦ ਕਿੱਥੇ ਨੇ ਕਿੱਥੇ ਨਹੀਂ ਕਿਸੇ ਨੂੰ ਕੋਈ ਖ਼ਬਰ ਨਹੀਂ ਹੈ। ਅੱਛਾ, ਉਤੋਂ ਥੋੜੀ ਦੂਰ ਇਹ ਤੇ ਸਮਾਣਾ ਹੋ ਗਿਆ, ਥੋੜੀ ਦੂਰ ਪਾਤੜਾ। ਪਾਤੜਾ ਦੇ ਵਿੱਚ ਮਾਹੌਲ ਬੜਾ ਗਰਮ ਸੀਗਾ। ਬੀਤੇ ਦਿਨੀ ਕੀ ਹੋਇਆ ਕਿ ਸਾਬਕਾ ਅਕਾਲੀ ਵਿਧਾਇਕਾ ਬੀਬੀ ਵਨਿੰਦਰ ਲੂੰਬਾ ਤੇ ਉਹਦਾ ਹਸਬੈਂਡ ਕਰਨ ਸਿੰਘ DTO ਇਹ ਪਾਰਟੀ

0: ਚ ਸ਼ਾਮਲ ਹੋ ਜਾਂਦੇ ਆ। ਅਲਕਾ ਸ਼ਤਰਾਣਾ ਦੀ ਕਹਾਣੀ ਆ। ਹੁਣ ਇੱਥੋਂ ਜਿਹੜਾ ਸਿਟਿੰਗ ਐਮਐਲਏ ਆ ਕੁਲਵੰਤ ਸਿੰਘ ਬਾਜੀਗਰ, ਕੁਲਵੰਤ ਸਿੰਘ ਬਾਜੀਗਰ ਜਦੋਂ ਉੱਥੇ ਬੋਲਣਾ ਚਾਹੁੰਦੇ ਆ ਤੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ, ਕਿਹਾ ਜਾਂਦਾ ਕਿ ਜਸਟ ਇਹ ਜੁਆਇਨਿੰਗ ਹੈ ਤੁਸੀਂ ਰਹਿਣ ਦਿਓ। ਪਰ ਬਾਅਦ ਦੇ ਵਿੱਚ ਖੁਦ ਕੁਲਵੰਤ ਸਿੰਘ ਬਾਜੀਗਰ ਇੱਕ ਇਕੱਠ ਬੁਲਾਉਂਦਾ ਹੈ ਤੇ ਉਸ ਇਕੱਠ ਦੇ ਵਿੱਚ ਉਸਦੀ ਬੜੀ ਤਿੱਖੀ ਪ੍ਰਤੀਕਿਰਿਆ ਹੁੰਦੀ ਆ ਕਿ ਜੇ ਤੁਸੀਂ ਮੇਰਾ ਸਾਥ ਦਿੱਤਾ ਤੇ ਮੈਂ ਇਹਨਾਂ ਨੂੰ ਪਾਣੀ ਪਿਆ ਕੇ ਛੱਡੂੰਗਾ, ਪਰਵਾਹ ਨਾ ਕਰੋ। ਯਾਨੀ ਸਿੱਧੇ ਤੌਰ ਤੇ ਬੀਬੀ ਵਨਿੰਦਰ ਕੌਰ ਲੂੰਬਾ ਤੇ ਉਹਦੇ ਹਸਬੈਂਡ ਦੀ ਸ਼ਮੂਲੀਅਤ ਨੂੰ ਚੈਲੰਜ ਕੀਤਾ ਕੁਲਵੰਤ ਸਿੰਘ ਸਿਟਿੰਗ ਐਮਐਲਏ ਨੇ ਕਿ ਤੁਸੀਂ ਮੇਰਾ ਸਾਥ ਦਿਓ ਤੇ ਮੈਂ ਇਹਨਾਂ ਦੀ ਭਮੀਰੀ ਹੁਣ ਵੇਖਿਓ ਕਿਵੇਂ ਘਮਾਉਂਦਾ। ਜਦਕਿ ਇਹ ਖਬਰ ਤੁਸੀਂ ਵੇਖੋਗੇ ਕਿਤੇ ਆਈ ਹੋਈ ਨਹੀਂ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਛ ਚੱਲਦਾ ਹੈ, ਜਿੱਦਾਂ ਹੁਣ ਤੁਸੀਂ ਦੇਖਿਆ ਹੋਣਾ ਪਠਾਨਕੋਟ ਦੇ ਇੰਚਾਰਜ ਲਾ ਦਿੱਤੇ ਗਏ, ਸਲਾਰੀਆ ਸਾਹਿਬ ਵਿਭੂਤੀ ਜੀ ਨੂੰ ਹਟਾ ਦਿੱਤਾ ਗਿਆ। ਇਸੇ ਤਰ੍ਹਾਂ ਇੱਕ ਹੋਰ ਹਲਕੇ ਦਾ ਇਹਨਾਂ ਨੇ ਹਲਕਾ ਇੰਚਾਰਜ ਬਦਲਿਆ। ਫਿਰ ਇਸ ਤੋਂ ਇਲਾਵਾ ਮਾਹਲ ਜੀ ਨੂੰ ਕਾਦੀਆਂ ਲੈ ਆਂਦਾ ਅਕਾਲੀ ਲੀਡਰ ਨੇ, ਉਹ ਵੀ ਅਕਾਲੀਆਂ ਚ ਹੀ ਲਿਆਉਂਦੇ ਨੇ ਜ਼ਿਆਦਾਤਰ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਹਨਾਂ ਦੇ ਬੰਦਿਆਂ ਦੀ ਨਾਰਾਜ਼ਗੀ ਹੁਣ ਜਗਜਾਰ ਵੀ ਆ ਤੇ ਕਿਤੇ ਨਾ ਕਿਤੇ ਗੁੱਝੀ ਵੀ, ਦੋਵੇਂ ਚੀਜ਼ਾਂ। ਪਰ ਮੀਡੀਆ ਜਿਹੜਾ ਹੈ ਉਹ ਇਹਨਾਂ ਵਾਲੀ ਜਿਹੜੀ ਬਗਾਵਤ ਕਹਿ ਲਓ ਜਾਂ ਨਾਰਾਜ਼ਗੀ ਕਹਿ ਲਓ ਜਾਂ ਆਪਸ ਦੇ ਵਿੱਚ ਕਲੇਸ਼ਬਾਜ਼ੀ ਕਹਿ ਲਓ, ਉਹਦੀ ਗੱਲ ਬਿਲਕੁਲ ਬੰਦ ਕਰ ਚੁੱਕਾ ਹੈ ਜਿਹੜਾ ਪੰਜਾਬੀ ਮੀਡੀਆ ਹੈ। ਉਸਦੀ ਸ਼ਾਇਦ ਦੌੜ ਲੱਗੀ ਹੈ ਕਿ ਗੋਦੀ ਮੀਡੀਆ ਨੂੰ ਉਸਨੇ ਤੇਜ਼ੀ ਨਾਲ ਪਛਾੜਨਾ ਹੈ, ਤਾਂ ਉਹ ਵੀ ਆਪਣਾ ਕੰਮ ਉਹ ਵੀ ਕਰਦਾ ਪਿਆ ਹੈ।
1: ਅੱਛਾ, ਮੁੱਖ ਮੰਤਰੀ ਕਹਿੰਦਾ ਸੀ ਜੀ ਗੁੱਤਾਂ ਨਾ ਬੰਨ ਲਓ ਫੋਨ ਬੀਬੀਆਂ ਨੂੰ, ਤੇ ਟੂੰ ਟੂੰ ਹੋਈ ਭਲਾ?
0: ਇਹਨੂੰ ਚੱਲੀ ਜਾਂਦਾ ਜੀ ਕੰਮ ਟੂ ਟੂ ਵਾਲਾ, ਉਹ ਹੋਏ ਵੀ ਆ, ਪੈਸੇ ਆਏ ਵੀ ਆ, ਇਹਦੇ ਚ ਕੋਈ ਸ਼ੱਕ ਨੀ, ਕੋਈ ਦੋ ਰਾਏ ਨਹੀਂ ਆ, ਪੈਸੇ ਆਏ ਨੇ ਤੇ ਉਹ ਪੈਸੇ ਆਉਣਗੇ। ਹੁਣ ਬਰਾਬਰ ਤਰੀਕੇ ਨਾਲ ਪੈਸੇ ਤਾਂ ਪਾਉਣੇ ਹੀ ਪਾਉਣੇ ਆ ਜਿਹਨਾਂ ਦੀ ਰਜਿਸਟ੍ਰੇਸ਼ਨ ਹੋਈ ਆ, ਤਾਂ ਉਹਦਾ ਹੁਣ ਦੇਖੋ ਕੀ ਫਾਇਦਾ ਹੁੰਦਾ ਕੀ ਨਹੀਂ, ਇਹ ਤਾਂ ਵੇਖਣ ਵਾਲੀ ਗੱਲ ਆ। ਉਹਨਾਂ ਨੇ ਤਾਂ ਵਾਇਦਾ ਜੋ ਕੀਤਾ ਸੀਗਾ ਇਲੈਕਸ਼ਨ ਵਾਲਾ ਉਹ ਭੁਗਾ ਦਿੱਤਾ ਹੈ, ਹੁਣ ਇਹ ਵੇਖਣਾ ਹੋਏਗਾ ਕਿ ਉਹਦਾ ਫਾਇਦਾ ਕੀ ਹੁੰਦਾ। ਇਸ ਤੋਂ ਇਲਾਵਾ ਉਹਨਾਂ ਨੇ ਤੇ ਮਾਵਾਂ ਧੀਆਂ ਦੀ ਹੱਟੀ ਉਹ ਵੀ ਕਨਸੈਪਟ ਲਿਆਂਦਾ ਕਿ ਹਰੇਕ ਹਲਕੇ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਦੁਕਾਨ ਖੋਲ ਕੇ ਦਿੱਤੀ ਜਾਵੇ ਜਿਹੜੀ ਕਿ ਰੁਜ਼ਗਾਰ ਦੇ ਨਾਲ ਨਾਲ ਮਸ਼ਹੂਰੀ ਵੀ ਦੇਵੇ। ਤਾਂ ਅਸਲ ਦੇ ਵਿੱਚ ਕੀ ਹੈ ਕਿ ਫੀਮੇਲ ਵੋਟਰ ਜਿਹੜਾ ਸੀਗਾ ਉਸਨੇ ਇਹਨਾਂ ਨੂੰ ਜਦੋਂ ਇਹ ਪਿਛਲੀ ਵਾਰੀ ਆਏ ਨੇ ਸੱਤਾ ਦੇ ਵਿੱਚ ਆਏ ਨੇ 2022 ਚ ਬਹੁਤ ਹੀ ਜ਼ਿਆਦਾ ਹੁੰਗਾਰਾ ਦਿੱਤਾ ਸੀਗਾ ਇਸੇ ਹੀ ਵਾਅਦੇ ਦੇ ਕਰਕੇ, ਤੇ ਉਦਾਂ ਇਹਨਾਂ ਨੇ ਕੁਛ ਹੋਰ ਚੀਜ਼ਾਂ ਵੀ ਸਿਹਤ ਨਾਲ ਜੁੜੀਆਂ ਜਾਂ ਘਰੇਲੂ ਖਾਸ ਤੌਰ ਤੇ ਬਿਜਲੀ ਖਪਤ ਨੂੰ ਲੈ ਕੇ ਇਹਨਾਂ ਨੇ ਫਿਰ ਉਸੇ ਚੀਜ਼ ਤੇ ਫੋਕਸ ਕੀਤਾ ਹੈ ਕਿ ਜਦੋਂ ਪਿਛਲੀ ਵਾਰੀ ਸਾਨੂੰ ਬੀਬੀਆਂ ਦੀ ਵੋਟ ਮਿਲੀ ਸੀਗੀ ਤਾਂ ਉਹਦੇ ਨਾਲ ਸਾਨੂੰ ਸਫਲਤਾ ਮਿਲੀ ਸੀ, ਤਾਂ ਉਹੀ ਪ੍ਰਯੋਗ ਦੁਬਾਰਾ ਕੀਤਾ ਇਹਨਾਂ ਨੇ ਕਿ ਬੀਬੀਆਂ ਦੇ ਖਾਤਿਆਂ ਦੇ ਵਿੱਚ ਡਾਇਰੈਕਟ ਬੈਨੀਫਿਟ ਦੇ ਕੇ ਤਾਂ ਉਹਨਾਂ ਤੋਂ ਡਾਇਰੈਕਟ ਬੈਨੀਫਿਟ ਲੈ ਲਿਆ ਜਾਵੇ। ਉਹ ਬੈਨੀਫਿਟ ਕਿੰਨਾ ਕੁ ਮਿਲਦਾ ਹੈ ਪਤਾ ਨਹੀਂ ਹੈ, ਪਰ ਇਸ ਮਾਮਲੇ ਨੂੰ ਇੰਨਾ ਵੱਡਾ ਬਣਾ ਦਿੱਤਾ ਗਿਆ, ਮੈਗਾ ਇਵੈਂਟ ਬਣਾ ਦਿੱਤਾ ਗਿਆ। ਔਰ ਉਹਦਾ ਫਾਇਦਾ ਇਹ ਹੋਇਆ ਕਿ ਜਿਹੜਾ ਇੱਕ ਕਥਿਤ ਵੀਡੀਓ ਵਾਲਾ ਜਾਂ ਜੋ ਜਥੇਦਾਰ ਸਾਹਿਬ ਨੇ ਜਵਾਬ ਤਲਬੀ ਕੀਤੀ ਸੀ ਉਹ ਜਿਹੜਾ ਸਾਰਾ ਨੈਰੇਟਿਵ ਸੀਗਾ, ਉਹ ਜਿਹੜਾ ਸਾਰਾ ਸੀਨ ਸੀਗਾ ਉਹਦੇ ਵਿੱਚ ਜਿੱਥੇ ਆਪਾਂ ਦੇਖਦੇ ਪਏ ਸੀਗੇ ਕਿ ਭਗਵੰਤ ਮਾਨ ਉਰੀ ਬਹੁਤ ਬੁਰੀ ਤਰ੍ਹਾਂ ਘਿਰਦੇ ਨੇ, ਤਾਂ ਉਹ ਇਸ ਸਾਰੇ ਮਾਹੌਲ ਚੋਂ ਨਿਕਲ ਗਏ ਕਿਉਂਕਿ ਉਹ ਤੇ ਚਲੇ ਗਏ ਵਿਪਾਸਨਾ ਵਾਸਤੇ। ਤਾਂ ਇਸ ਸਾਰੀ ਖਬਰ ਨੇ ਤੂੰ ਤੂੰ ਵਾਲੀ ਖਬਰ ਨੇ ਜਿਹੜੀ ਉਹ ਖਬਰ ਚੱਲ ਰਹੀ ਸੀ ਕੰਟਰੋਵਰਸ਼ਲ ਖਬਰ ਸੀਗੀ ਜਿਹਦੇ ਵਿੱਚ ਇਹ ਬਹੁਤ ਜ਼ਿਆਦਾ ਕਿਰੇ ਪਏ ਸਨ, ਬਹੁਤ ਹੀ ਜ਼ਿਆਦਾ ਕਸੂਤਾ ਹੋਇਆ ਪਿਆ ਸੀ ਕੰਮ, ਤਾਂ ਉਸ ਖਬਰ ਨੇ ਇਹ ਜਿਹੜੀ ਖਬਰ ਸੀ ਵੀਡੀਓ ਵਾਲੀ ਜਾਂ ਕੱਟ ਵਾਲੀ ਉਹਨੂੰ ਫਿੱਕਿਆ ਕਰ ਦਿੱਤਾ
1: ਜੀ। ਤੇ ਮੁੱਖ ਮੰਤਰੀ ਦੇ ਵਿਰੁੱਧ ਕੋਈ ਪੰਥਕ ਇਕੱਠ ਵੀ ਹੋਇਆ ਜੀ?
0: ਹਾਂਜੀ, ਦੇਖੋ ਉਹ ਪੰਥਕ ਇਕੱਠ ਜਿਹੜਾ ਸੀਗਾ ਉਹ ਕੱਲ ਹੋਇਆ ਦੀਵਾਨ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ। ਉਹ ਦੇਖੋ ਉਸ ਇਕੱਠ ਦੇ ਵਿੱਚ ਇਹੋ ਗੱਲ ਹੋਈ ਆ ਕਿ ਇੱਕ ਤਾਂ ਮੁੱਖ ਮੰਤਰੀ ਦੇ ਖਿਲਾਫ ਜੋ ਮਾਹੌਲ ਬਣਿਆ ਪਿਆ ਉਸ ਮਾਹੌਲ ਨੂੰ ਅੱਗੇ ਤੁਰਿਆ ਜਾਵੇ। ਕਾਫੀ ਜਥੇਬੰਦੀਆਂ ਉੱਥੇ ਆਈਆਂ ਸਨ, ਇੱਕ ਨਿਹੰਗ ਸਿੰਘ ਤਾਂ ਬੋਲ ਰਹੇ ਸਨ ਕਿ ਸਾਨੂੰ ਜੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੁਕਮ ਕਰੂਗਾ ਤੇ ਅਸੀਂ ਤੇ ਬੰਨ ਕੇ ਵੀ ਲਿਆ ਸਕਦੇ ਹਾਂ ਮੁੱਖ ਮੰਤਰੀ, ਇਹੋ ਜਿਹੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਸੀਗੀਆਂ। ਪਰ ਦੂਜੇ ਪਾਸੇ ਜੇ ਆਪਾਂ ਵੇਖੀਏ ਇਸ ਵੇਲੇ ਦੀ ਜਿਹੜੀ ਸਾਰੀ ਸੁਰਤ ਹਾਲ ਆ ਉਹ ਇਹ ਆ ਕਿ ਇਹਨਾਂ ਨੇ ਜਥੇਬੰਦਕ ਇਕੱਠ ਤੇ ਕੀਤਾ ਤੇ ਫਿਰ ਉਸ

0: ਨੇ ਫਿਰ ਸਵਾਲ ਚੁੱਕਿਆ ਕਿ ਲੈਂਡ ਪੂਲਿੰਗ ਸਕੀਮ ਜਿਹੜੀ ਹੈ ਉਹ ਅਸੀਂ ਇੱਥੇ ਲਾਗੂ ਨਹੀਂ ਹੋਣ ਦੇਵਾਂਗੇ ਜੀ
1: ਬਹੁਤ ਬਹੁਤ ਧੰਨਵਾਦ ਮਿੰਟਵੀਰ ਤੇ ਅਗਲੇ ਐਤਵਾਰ ਫਿਰ ਮਿਲਦੇ ਹਾਂ ਜੀ ਤਦ ਤੱਕ ਆਪਣਾ ਖਿਆਲ ਖੁਰਾਬ ਰੱਖੋ
0: ਸ਼ੁਕਰੀਆ ਜੀ
1: ਇਹ ਸਨ ਜੀ ਮਿੰਟੂ ਗੁਰੂ ਸਰੀਆ ਸਾਡੇ ਨਾਲ ਸ਼ਾਮਲ ਹੁੰਦੇ ਨੇ ਹਰ ਐਤਵਾਰ ਪੰਜਾਬ ਤੇ ਭਾਰਤ ਦੀ ਗੱਲਬਾਤ ਲੈ ਕੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਤੇ ਹੁਣ ਇਸ ਆਵਰ ਦੇ ਸਪੋਂਸਰ ਸਿਟੀ ਕਾਰਪੇਟ ਫਲੋਰਿੰਗ ਦਾ ਕੰਮ ਕਰਦੇ ਨੇ ਪੁਰਾਣੇ ਜਾਂ ਨਵੇਂ ਘਰਾਂ 'ਚ ਹਾਰਡਵੁੱਡ ਕਾਰਪੇਟ ਸਰਾਮਿਕ ਟਾਇਲ ਲੈਮੀਨੇਟ ਫਲੋਰਿੰਗ ਕਾਫੀ ਵੱਡਾ ਵੇਅਰ ਹਾਊਸ ਹੈ ਕਾਫੀ ਸਮਾਨ ਉਹਨਾਂ ਕੋਲ ਹੁੰਦਾ ਨਾ ਹੋਵੇ ਤਾਂ ਉਹ ਆਰਡਰ ਕਰ ਦਿੰਦੇ ਆ ਤੇ ਨੰਬਰ ਉਹਨਾਂ ਦਾ 403-299-1114 403-291-1114 ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸ ਵਨ ਸਟਾਪ ਸ਼ਾਪਿੰਗ ਹੈ ਪਰਸਨ ਟੈਕਸ ਫਾਈਲ ਕਰਨ ਦਾ ਕਾਰਪੋਰੇਸ਼ਨ ਦਾ RRSP RESP ਲਾਈਫ ਇੰਸ਼ੋਰੈਂਸ 1 ਥੱਲੇ ਤੇ ਨੰਬਰ ਇਕਬਾਲ ਸਿੱਧੂ ਜੀ ਦਾ 403-568-2662 ਹੈ 403-568-2667 ਫਿਕਸ ਆਟੋ ਕਲੇਜਨ ਦੇ ਮਾਈਕ ਰਣਦੀਪ ਤੇ ਰਘਬੀਰ ਗਿੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੈਮੇਜ ਹੋ ਗਈ ਰੀਪੇਂਟ ਰਿਪੇਅਰ ਕਰਾਉਣੀ ਹੈ ਸਾਰੇ ਇੰਸ਼ੋਰੈਂਸ ਕੰਪਨੀ ਨਾਲ ਆਪੇ ਡੀਲ ਕਰਦੇ ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਤੇ ਕਰਟਸੀ ਕਾਰ ਤੁਹਾਨੂੰ ਪ੍ਰੋਵਾਈਡ ਕਰਦੇ ਆ ਫੋਨ ਨੰਬਰ 403-273-8899 ਹੈ 403-273-8889 ਤੇ ਤੁਸੀਂ ਕਾਲ ਕਰ ਸਕਦੇ ਹੋ 720 ਮੋਰੇਨ ਰੋਡ ਨਾਰਥ ਈਸਟ ਐਡਰੈਸ ਹੈ ਹਸੀਬ ਰਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ ਕਾਰ ਦੀ ਜਾਂ ਕਿਸੇ ਆਫਿਸ ਜਾਂ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ 403-355-3858 ਨੰਬਰ ਹੈ 403-355-6358 ਨਾਰਥ ਈਸਟ ਆਟੋਮੋਟਿਵ ਸਰਵਿਸਿਜ਼ ਕਾਰ ਵੈਨ ਜਾਂ ਟਰੱਕ ਦੇ ਰਿਪੇਅਰ ਆਇਲ ਚੇਂਜ ਜਾਂ ਬ੍ਰੇਕ ਜੋਬ ਦਾ ਕੰਮ ਕਰਾਉਣਾ ਜਾਂ ਗੱਡੀ ਆਊਟ ਆਫ ਪਰਾਵਸ ਲਈ ਹੈ ਤਾਂ 403-257-3338 ਹਰਦੀਪ ਦਿਓਲ ਦਾ ਨੰਬਰ ਹੈ 403-250-7038 ਇਸ ਹਨ ਸਾਡੇ ਸਪੋਂਸਰਸ ਅਗਲੇ ਐਤਵਾਰ ਫਿਰ ਮਿਲਦੇ ਹਾਂ ਤਦ ਤੱਕ ਆਪਣਾ ਖਿਆਲ ਰੱਖੋ ਰੱਬ ਰੱਖ
2: The time is 7 p.m. You are listening to Fairchild Radio, CHKF FM 94.7, a multicultural radio station in Calgary.

0: 94.7 FM Radio Sursangam ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ sursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਦੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ।
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ।
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ।
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।
2: ਅੱਜ ਅਸੀਂ ਗੱਲ ਕਰਾਂਗੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦੀ। ਉਹਨਾਂ ਦੇ ਉੱਪਰ ਜਿਹੜੀ ਮੂਵੀ ਬਣੀ ਸੀ ਪੰਜਾਬ 95, ਉਸਦਾ ਨਾਮ ਬਦਲ ਕੇ ਸਤਲੁਜ ਮੂਵੀ ਰਿਲੀਜ਼ ਹੋਈ ਹੈ। ਦਲਜੀਤ ਹੋਣਾ ਨੇ ਕਿਰਦਾਰ ਨਿਭਾਇਆ ਔਰ ਜਦੋਂ ਤੁਸੀਂ ਇਹ ਮੂਵੀ ਦੇਖਦੇ ਹੋ ਤਾਂ ਤੁਸੀਂ ਅਤੀਤ ਦੇ ਵਿੱਚ ਚਲੇ ਜਾਂਦੇ ਹੋ, ਕਿਉਂਕਿ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਕੋਈ ਕਿਤਾਬ ਪੜ੍ਹਦੇ ਹੋ ਜਾਂ ਜਦੋਂ ਕੋਈ ਤੁਸੀਂ ਫਿਲਮ ਦੇਖਦੇ ਹੋ ਤਾਂ ਤੁਸੀਂ ਉਸ ਦੇ ਵਿੱਚੋਂ ਦੀ ਲੰਘ ਰਹੇ ਹੁੰਦੇ ਹੋ, ਤੁਸੀਂ ਹਿਸਟਰੀ ਦੇ ਵਿੱਚੋਂ ਦੀ ਲੰਘਦੇ ਹੋ। ਜਦੋਂ ਇਹ ਮੂਵੀ ਦੇਖਦੇ ਹੋ ਤਾਂ ਬਹੁਤ ਸਾਰੀ ਜਗ੍ਹਾ ਦੇ ਉੱਪਰ ਤੁਹਾਡਾ ਗਲ ਵੀ ਭਰਿਆ ਆਉਂਦਾ, ਬਹੁਤ ਸਾਰੀ ਜਗ੍ਹਾ ਦੇ ਉੱਪਰ ਅੱਖਾਂ ਦੇ ਵਿੱਚ ਨਮੀ ਵੀ ਆਉਂਦੀ ਹੈ। ਤਾਂ ਅੱਜ ਅਸੀਂ ਉਹਨਾਂ ਹੀ ਇਤਿਹਾਸਕ ਦਿਨਾਂ ਦੀ ਬਾਤ ਪਾਵਾਂਗੇ ਤੇ ਸਾਡੇ ਨਾਲ ਦੋ ਇਤਿਹਾਸਕ ਸ਼ਖਸ ਬੈਠਣਗੇ। ਕਿਉਂਕਿ ਇਤਿਹਾਸਕ ਮੈਂ ਕਿਉਂ ਕਹਿ ਰਿਹਾ, ਕਿਉਂਕਿ ਇਤਿਹਾਸ ਨੂੰ ਸੁਣਾਉਣ ਵੇਲੇ ਬਹੁਤ ਬੰਦੇ ਆ ਜਾਂਦੇ ਨੇ, ਪਰ ਜਿਨ੍ਹਾਂ ਨੇ ਸਾਰਾ ਕੁਛ ਆਪਣਾ ਪਿੰਡੇ ਤੇ ਹੰਢਾਇਆ ਹੁੰਦਾ ਹੈਗਾ ਉਹ ਬੰਦੇ ਲੱਭਣੇ ਬੜੇ ਔਖੇ ਹੁੰਦੇ ਨੇ। ਤਾਂ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦੇ ਸਾਥੀ ਸੀ ਇਹ ਦੋਨੋਂ, ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੇਸ ਦੇ ਵਿੱਚ ਗਵਾਹ ਵੀ ਰਹੇ ਨੇ, ਸਾਡੇ ਨਾਲ ਗੱਲਬਾਤ ਕਰਨਗੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਸੁਰਿੰਦਰ ਸਿੰਘ ਹੋਣਗੇ ਜੋ ਕਿ ਉਹਨਾਂ ਦੇ ਨਾਲ ਰਹੇ, ਜਿਨ੍ਹਾਂ ਨੇ ਇਕੱਲੀ ਇਕੱਲੀ ਚੀਜ਼ ਦੇਖੀ, ਕਿਵੇਂ ਉਹਨਾਂ ਦਾ ਵਰਕਿੰਗ ਸਟਾਈਲ ਸੀ, ਕਿਵੇਂ ਉਹ ਸਾਰਾ ਉਹ ਸਰਚ ਕਰਦੇ ਸੀ ਭਾਈ ਜਸਵੰਤ ਸਿੰਘ ਖਾਲੜਾ, ਔਰ ਉਹਨਾਂ ਦੇ ਇੱਕ ਹੋਰ ਸਾਥੀ ਜਿਨ੍ਹਾਂ ਨੇ ਉਹਨਾਂ ਨੂੰ ਇਹ ਵੀ ਦੇਖਿਆ ਕਿ ਕਿਵੇਂ ਪੁਲਿਸ ਘਰੋਂ ਲੈ ਕੇ ਜਾਂਦੀ ਹੈ। ਉਦੋਂ ਉਹ ਉੱਥੇ ਉਸੇ ਥਾਂ ਦੇ ਉੱਪਰ ਮੌਜੂਦ ਸੀ, ਜਿਨ੍ਹਾਂ ਦਾ ਨਾਮ ਹੈ ਰਜੀਵ ਸਿੰਘ ਰੰਧਾਵਾ। ਤੁਸੀਂ ਫਿਲਮ ਦੇ ਵਿੱਚ ਕਰੈਕਟਰ ਦੇਖਿਆ ਹੋਊਗਾ ਸੰਜੀਵ, ਤਾਂ ਸੰਜੀਵ ਕਰੈਕਟਰ ਜਿਹੜਾ ਉਹ ਰਜੀਵ ਉਹਨਾਂ ਦੇ ਉੱਪਰ ਆਧਾਰਿਤ ਹੈਗਾ। ਅਸੀਂ ਗੱਲਬਾਤ ਕਰਾਂਗੇ ਉਹਨਾਂ ਦਿਨਾਂ ਦੀ, ਅੱਜ ਬਾਤ ਪਾਵਾਂਗੇ, ਇਤਿਹਾਸ ਨੂੰ ਅੱਜ ਯਾਦ ਕਰਾਂਗੇ। ਪਹਿਲਾਂ ਸਵਾਗਤ ਕਰ ਲੈਂਦੇ ਹਾਂ ਭਾਈ ਸਾਹਿਬ, ਭਾਈ ਜੀ ਖਾਲਸਾ, ਭਾਈ ਜੀ ਫਤਿਹ। ਸਭ ਤੋਂ ਪਹਿਲਾਂ ਭਾਈ ਸਾਹਿਬ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ, ਜਸਵੰਤ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ, ਇਹ ਪੂਰੀ ਉਹਨਾਂ ਦੀ ਜਰਨੀ ਸ਼ੁਰੂ ਕਿੱਥੋਂ ਹੁੰਦੀ ਹੈ, ਉਹਨਾਂ ਦੀ ਕਹਾਣੀ?
3: ਇਹ ਪਹਿਲਾਂ ਤਾਂ ਮੈਂ ਤੁਹਾਡੀ ਟੀਵੀ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਸ਼ਹੀਦ ਜਸਵੰਤ ਸਿੰਘ ਖਾਲੜੇ ਬਾਰੇ ਕੋਈ ਗੱਲ ਕਰਨ ਆਏ, ਭਾਵੇਂ ਅੱਜ 31 ਸਾਲ ਹੋ ਚੱਲੇ ਨੇ, 2 ਮਹੀਨੇ 31 ਸਾਲ ਹੋ ਜਾਣ ਜਸਵੰਤ ਸਿੰਘ ਘਟਨਾ ਦੀ ਵਾਪਰੀ, ਪਰ ਫਿਰ ਵੀ ਬਹੁਤ ਵੱਡਾ ਧੰਨਵਾਦ ਤੁਹਾਡਾ। ਹੁਣ ਜਰਨੀ ਦੀ ਗੱਲ ਕਰੀਏ ਤੇ ਜਰਨੀ ਜਸਵੰਤ ਸਿੰਘ ਖਾਲੜਾ ਪਹਿਲੋਂ ਲਾ ਤੋਂ ਹੀ ਮਨੁੱਖੀ ਧਾਰਾ ਤੋਂ ਪਹਿਲੋਂ ਨਰਸਲੀ ਮੂਵਮੈਂਟ ਦੇ ਵਿੱਚ ਰਿਹਾ, ਪ੍ਰੋ ਪੀਪਲ ਜਿਹੜੀ ਇਹਦੀ ਲਾਈਫ ਰਹੀ ਹੈ, ਸਟੂਡੈਂਟ ਲਾਈਫ ਇਸ ਤਰ੍ਹਾਂ ਦੀ। ਬਹੁਤ ਸਾਰੇ ਦੋਸਤ ਰਹਿੰਦੇ ਜਿਹੜੇ ਮਿਲ ਸਕਦੇ ਨੇ, ਅਜੇ ਅਵੇਲੇਬਲ ਨੇ, ਸਤਨਾਮ ਸਿੰਘ ਅਮਿਸ਼ਾ ਹੈ, ਜਸਵੀਰ ਸਿੰਘ ਪੱਧਰੀ ਹੋਣੀ ਨੇ, ਜਿਹਨਾਂ ਨੇ ਕਿਸੇ ਵੇਲੇ ਸੰਨ 74 ਦੇ ਵਿੱਚ ਤੇ ਉਦੋਂ ਇਕੱਠਿਆਂ ਕੰਮ ਕੀਤਾ ਇਹਨਾਂ ਨੇ, ਇਹ ਸੀ ਇਹਦਾ ਪਹਿਲੋ ਕੰਮ। ਮੁੜਕੇ ਜਿਹੜੀ ਸਰਵਿਸ ਜੁਆਇਨ ਕਰ ਲਈ ਹੈ, ਡਾਇਰੈਕਟਰੀ ਦੇ ਤੌਰ ਤੇ ਇਲੈਕਸ਼ਨ ਲੜ ਕੇ ਆਏ ਨੇ। ਇਸ ਕਰਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਜਸਵੰਤ ਸਿੰਘ ਖਾਲੜਾ ਇੱਕ ਦਿਨ ਪੈਦਾ ਹੋ ਗਿਆ ਜਾਂ ਉਹਨੇ ਇਕੱਲਾ ਇਹੋ ਹੀ ਕੰਮ ਕੀਤਾ। ਇਹ ਤੋਂ ਪਹਿਲੇ ਵੀ ਕੰਮ ਉਹਦੇ ਬਹੁਤ ਲੰਬੇ ਨੇ ਤੇ ਜਿਹਦੇ ਤੇ ਉਹਨਾਂ ਦੇ ਮੈਂ ਦੋ ਬੰਦੇ ਦੇ ਨਾਂ ਲਏ ਤੇ ਵਿੱਚ ਜਿਹੜੇ ਨਾਂ ਰਹੇ ਨੇ, ਇਸੇ ਤਰ੍ਹਾਂ ਰਾਜਵੀਰ ਉਹਨਾਂ ਡਾਇਰੈਕਟਰ, ਭੇਸ ਸਿੰਘ ਸਰਪੰਚਿਆ ਪਾਲਾ ਸੌਰ ਦੇ, ਸੁਰਿੰਦਰ ਸਿੰਘ ਡਾਇਰੈਕਟਰ ਢੋਲ ਸੋਸਾਇਟੀਜ਼ ਦੇ ਵਿੱਚ ਸੀ ਉਹ ਨੇ, ਇਸੇ ਤਰ੍ਹਾਂ ਮੈਂ ਹਰਦਿਆਲ ਸਿੰਘ ਦਾ ਨਾਮ ਲਵਾਂ, ਡਾਇਰੈਕਟਰ ਰਿਟਾਇਰ ਹੋਏ ਨੇ, ਉਹ ਵੀ ਉਹਨਾਂ ਦੇ ਚੇਲੇ ਬਾਰਟੇ ਜੀ ਹੁੰਦੇ, ਜਿਸ ਤਰ੍ਹਾਂ ਹੀ ਉਹਨਾਂ ਦੇ ਚੇਲੇ ਬਾਰਟੇ ਜਸਵੰਤ ਸਿੰਘ ਦੇ ਤੇ ਇੱਕ ਟੋਟਲ ਟੀਮ ਜਿਹੜੀ ਆ ਇਹ ਸਾਰੀ ਉਹਦੀ ਛੋਟੇ ਹੁੰਦੇ ਤੋਂ ਤੁਰੀ ਹੋ। ਮਤਲਬ ਜਿਸ ਤਰ੍ਹਾਂ ਮੈਂ ਆਪਦੇ ਬਾਰੇ ਕਹਿਣਾ ਹੋਵੇ ਤੇ ਮੈਂ ਕਹੂੰਗਾ ਮੈਂ 82 ਮਿਲਿਆ, ਰਜੀਵ ਸਿੰਘ ਦੱਸਣਾ ਹੋਵੇ ਤੇ ਸ਼ਾਇਦ ਰਜੀਵ ਸਿੰਘ ਜਦੋਂ ਪਹਿਲੋਂ ਸ਼ਾਇਦ ਕਿਹੜੇ ਲਾਟੇ ਬੰਨੇ ਇੱਧਰ ਮਿਲੇ ਹੋਣਗੇ। ਇਹ ਮਤਲਬ ਇਹਦੀ ਜਰਨੀ ਜਿਹੜੀ ਮਨੁੱਖੀ ਅਧਿਕਾਰ ਵਾਲੀ ਪਹਿਲੋਂ ਲਾਤ ਹੋਈ ਹੈ, ਔਰ ਪੰਚਾਇਤ ਸੈਕਟਰੀ ਦੇ ਤੌਰ ਤੇ ਵੀ ਉਹਨੇ ਇੱਕ ਸਰਵਿਸ ਕੀਤੀ ਹੈ, ਉੱਥੇ ਵੀ ਉਹ ਬੜੇ ਵੱਡੇ ਕੰਮ ਕੀਤੇ ਨੇ। ਮਤਲਬ ਜਿਹੜੇ ਪੰਚਾਇਤ ਯੂਨੀਅਨ ਜਿਹੜੀ ਆਪਣਾ ਪੰਚਾਇਤ ਸੈਕਟਰੀ ਦੇ ਤੌਰ ਤੇ ਜਿਹੜੀ ਸੈਕਟਰੀ ਉਹ ਟਾਈਮ ਦੇ ਨੇ, ਜਿੰਨੇ ਵੀ ਜਿਹਦੇ ਹੋਣਗੇ ਉਹਨੂੰ ਜਾਣਦੇ ਹੁੰਦੇ ਹੂ ਜੀ ਜਸਵੰਤ ਸਿੰਘ ਖਾਲੜਾ। ਅੱਜ ਅਸੀਂ ਜ਼ਰੂਰ ਮੰਨਦੇ ਹਾਂ ਤੇ ਜਸਵੰਤ ਸਿੰਘ ਨੇ ਜੋ ਕੰਮ ਕੀਤਾ ਉਹ ਮਨੁੱਖੀ ਧਾਰਾ ਦਾ ਇੱਕ ਚੈਂਪੀਅਨ ਹੋਣ ਲੱਗਿਆ। ਇਹ ਤੋਂ ਇਲਾਵਾ ਉਹਨਾਂ ਦੇ ਬਾਰੇ ਹੋਰ ਗੱਲ ਕਰਨੀ ਹੋਵੇ ਤੇ ਜਿੰਨੀ ਉਹਦੀ ਦਲੇਰੀ ਤੇ ਇਮਾਨਦਾਰੀ ਸੀ, ਸੱਚ ਬੋਲਣ ਦੀ ਜਿਹੜੀ ਕੁਸ਼ਤੀ ਸੀ, ਉਹਦੇ ਤੋਂ ਅਸੀਂ ਪ੍ਰਭਾਵਿਤ ਹੋ ਕੇ ਮੈਂ ਖੁਦ 1982 ਚ ਇੱਥੇ

0: ਜਿਵੇਂ ਸਭ ਤੋਂ ਪਹਿਲਾਂ ਖਾਲੜਾ ਸਾਹਿਬ ਕਦੋਂ ਇਹ ਸੋਚਦੇ ਨੇ ਕਿ ਉਹਨਾਂ ਨੇ ਕੰਮ ਕਰਨਾ ਹੈਗਾ, ਕਿਉਂਕਿ 84 ਹੋਇਆ, 84 ਤੋਂ ਬਾਅਦ ਜੋ ਕੁਛ ਪੰਜਾਬ ਨੇ ਝੱਲਿਆ ਜਿਹੜਾ ਉਹ ਇੱਕ ਦਹਾਕਾ ਸੀ 84 ਤੋਂ 94 ਤੱਕ ਦਾ, ਪੰਜਾਬ ਦੇ ਲਈ ਇੱਕ ਕਾਲਾ ਦੌਰ ਕਿਹਾ ਜਾਂਦਾ ਹੈਗਾ। ਉਦੋਂ ਹੀ ਉਹਨਾਂ ਨੇ ਮਨ ਦੇ ਵਿੱਚ ਧਾਰ ਲਿਆ ਕਿ ਕੁਛ ਇੱਧਰ ਕਰਨਾ ਹੈ, ਆਪਣਾ ਯੋਗਦਾਨ ਪਾਉਣਾ।
1: ਨਹੀਂ, ਮੁੱਖੀ ਵਿਚਾਰਾਂ ਦੇ ਤੌਰ ਤੇ ਤਾਂ ਪਹਿਲੋਂ ਲਾ ਤੋਂ ਇਸ ਤਰ੍ਹਾਂ ਸੋਚਦੇ ਸੀ, ਜਾਂ ਮਤਲਬ ਟਰਮ ਰੈਡ ਲਾਈਨ ਤੋਂ ਟਰਮ ਤੋਂ ਆਏ ਹੋਏ ਸੀ। ਪਹਿਲੀ ਗੱਲ ਮੇਨ ਸੀ ਤੇ ਅਸਲ ਚ ਟਰਸੋ ਆ ਚਵਾਲ ਦੀ, ਉਹਦੇ ਤਿੰਨ ਪੁੱਤਰ ਮਰੇ, ਚਵਾਲ ਦੀ ਆ ਤੇ ਉਹਦੇ ਤਿੰਨ ਪੁੱਤਰ ਮਰੇ ਤੇ ਉਹ ਸਿਰ ਤੇ ਡੈਡੀ ਲਾ ਕੇ ਤੇ ਮਤਲਬ ਮੈਂਟਲੀ ਡਿਸੀਜ਼ ਦੀ ਤੁਰ ਫਿਰ ਰਹੀ ਸੀ। ਸਭ ਤੋਂ ਮੋਰ ਪ੍ਰਭਾਵ ਤੇ ਜਿਹੜਾ ਕੀਤਾ ਉਹ ਅਸਲੀ ਘਟਨਾ ਉਹ ਆ, ਮਹਿਸੂਸ ਕਰਦੇ ਹਾਂ ਤੇ ਅਸੀਂ ਕਿਹਾ ਤੇ ਨਹੀਂ ਯਾਰ ਬਹੁਤ ਔਖਾ, ਇੰਨਾ ਪੁਲਿਸ ਦਾ ਜੁਲਮ ਹੈ, ਇੰਨੇ ਬੰਦੇ ਮਰ ਚੁੱਕੇ ਨੇ ਜਾਂ ਇੰਨਾ ਕੁਛ ਪੰਜਾਬ ਦੇ ਵਿੱਚ ਹੋ ਗਿਆ, ਮਤਲਬ ਦੋਵਾਂ ਧਿਰਾਂ ਨੂੰ ਮੈਂ ਕਹਿੰਦਾ ਦੋਵਾਂ ਧਿਰਾਂ ਨੂੰ ਆਇਆ, ਮਤਲਬ ਰਹਿਣ ਨੂੰ ਡਰੇਜ ਹੀ ਮੈਨੂੰ ਕਰਦੇ, ਮੈਂ ਹੀ ਸ਼ਾਂਤ ਇੱਥੇ ਪੰਜਾਬ ਚ ਜਿੱਥੇ ਰਹਿਣ ਦੀ ਜਿਉਣਾ ਹੀ ਨਹੀਂ ਜਾ ਰਿਹਾ। ਪਰ ਉਹਨੇ ਆ ਨਹੀਂ, ਇਹ ਜਿਉਣ ਦਾ ਵੀ ਹੁਣ ਫਾਇਦਾ ਨਹੀਂ, ਜੇ ਇਸ ਤਰ੍ਹਾਂ ਦੀ ਝੜਨਾ ਵੀ ਜਾ ਸਕਦੇ ਆਪਾਂ ਤੇ ਫਿਰ ਜਿਉਣ ਦਾ ਕੋਈ ਫਾਇਦਾ ਨਹੀਂ, ਮੈਂ ਤਾਂ ਲੜੂੰਗਾ। ਅਸੀਂ 20 ਕਰਤੇ ਸਰ, ਮਤਲਬ ਮੀਟਿੰਗ ਹੋਈ ਸਾਡੀ ਇੱਥੇ ਜਿੰਨਾ ਬੰਦਿਆਂ ਦੇ ਮਨਾ ਲਏ ਨੇ, ਇਹ ਸਾਰਿਆਂ ਨਾਲ ਮੀਟਿੰਗ ਹੋਈ, ਆਪਾਂ ਇਹ ਲੜਨਾ।
0: ਪਹਿਲਾ ਪ੍ਰਭਾਵ ਉਹਨਾਂ ਦਾ ਪਿਆ ਜਿਹੜੇ ਝਬਾਲ ਦੇ ਵਿੱਚ ਸੀ, ਜਿਨ੍ਹਾਂ ਦੇ ਤਿੰਨ ਪੁੱਤਰ।
1: ਨਹੀਂ, ਪ੍ਰਭਾਵ ਤਾਂ ਸ਼ਾਇਦ ਕਿੰਨਾ ਹੋਵੇ, ਪਰ ਜਿਹੜੀ ਡਿਸਟੈਂਸ ਹੋਈ ਸਾਡੀ ਮੀਟਿੰਗ ਦੇ ਵਿੱਚ ਹੁੰਦੀ ਆਪਸ ਵਿੱਚ,
2: ਮਤਲਬ ਇੰਸਟੈਂਟ ਟ੍ਰਾਈਗਰ ਪੁਆਇੰਟ ਕਹ ਲਓ,
1: ਟ੍ਰਾਈਗਰ ਪੁਆਇੰਟ ਬੰਦਰ ਸਾਹਿਬ ਤੇ ਹੋਊਗਾ ਕੁਛ, ਅਸੀਂ ਸਾਡੇ ਤੇ ਵਾਪਰ ਰਿਹਾ, ਸਾਈ ਉਧਰ ਹੋ ਰਿਹਾ, ਸਾਰੇ ਪਿੰਡਾਂ 'ਚ ਵਾਪਰ ਰਿਹਾ, ਸਾਰਿਆਂ ਨੂੰ ਵੇਖ ਰਹੇ। ਪਰ ਉਹ ਘਟਨਾ ਨੇ ਉਹਨੂੰ ਏਦਾਂ ਧੱਕ ਦਿੱਤਾ ਤੇ ਨਹੀਂ ਹੁਣ ਨਹੀਂ, ਜਦੋਂ ਪਛਾਣ ਗਿੜੇ ਜਾ ਤੇ ਮੈਂ ਟਰੂੰਗਾ। ਹੁਣ ਅਸੀਂ ਤਾਂ ਸਾਰੇ ਨੀਵੀਆਂ ਪਾ ਗਏ, ਉਹਦੇ ਇੰਨਾ ਵੱਡਾ ਜਦੋਂ ਸਟੈਪ ਚੁੱਕਣਾ ਹੈ ਉਹਦੇ ਵਿੱਚ, ਮੈਂ ਨਹੀਂ ਸਮਝਦਾ ਵੀ ਅਸੀਂ ਇੱਕ ਤਰ੍ਹਾਂ ਸਿਰ ਚੁੱਕ ਕੇ ਸਾਰਿਆਂ ਨੂੰ ਸ਼ਾਬਾਸ਼ ਤਗੜੇ ਹੋਈਏ ਜਦੋਂ ਸਾਨੂੰ ਲੀਡਰਾਂ ਮੁੰਡੇ ਕਰ ਲਿਆ। ਔਰ ਉਹ ਬੰਦਾ ਬਹੁਤ ਜ਼ਿਆਦਾ ਅਸੀਂ ਪ੍ਰਭਾਵਿਤ ਸਨ ਉਹਦੇ ਤੋਂ, ਤੇ ਉਹਦੀ ਗੱਲ ਤੇ ਪਹਿਰਾ ਦੇਣ ਦੀ ਸਾਡੀ ਜਿਹੜੀ ਡਿਊਟੀ ਬਣ ਜਾਂਦੀ ਸੀ ਵੀ ਅਸੀਂ ਡਿਊਟੀ ਦਿੱਤੀ, ਉਹਦੇ ਨਾਲ ਤੁਰੇ ਹਾਂ।
0: ਕਿ ਉਹ ਡਾਟਾ ਕਿਵੇਂ ਕਲੈਕਟ ਕਰਦੇ ਸੀ, ਕਿਉਂਕਿ ਉਹ ਟਾਈਮ ਇਹੋ ਜਿਹਾ ਟਾਈਮ ਸੀ ਜਦੋਂ ਅਸੀਂ ਸਰਕਾਰੀ ਰਿਕਾਰਡ ਦੇ ਨਾਲ, ਜਦੋਂ ਤੁਸੀਂ ਸਰਕਾਰੀ ਰਿਕਾਰਡ ਨੂੰ ਦੇਖਣਾ ਖੰਗਾਲਣਾ ਤਾਂ ਬਹੁਤ ਜ਼ਿਆਦਾ ਚੌਕਸੀ ਵਰਤਣੀ ਪੈਂਦੀ ਹੋਊ। ਔਰ ਜਿਹੜਾ ਤੁਸੀਂ ਕੰਮ ਕਰ ਰਹੇ ਸੀ ਜਾਂ ਜਿਹੜਾ ਭਾਈ ਜਸਵੰਤ ਸਿੰਘ ਖਾੜਾ ਹੁਣੀ ਕੰਮ ਕਰ ਰਹੇ ਸੀ ਉਹ ਤਾਂ ਬਹੁਤ ਜ਼ਿਆਦਾ ਔਖਾ ਸੀਗਾ ਉਹ ਟਾਈਮ ਦੇ ਵਿੱਚ, ਉਹ ਡਾਟਾ ਕਿਵੇਂ ਕਲੈਕਟ ਹੁੰਦਾ ਸੀ ਸਾਰਾ?
1: ਪੱਟੀ ਬਾਰੇ ਤਾਂ ਮੈਂ ਦੱਸ ਦਿੱਤਾ
0: ਜੀ,
1: ਦੂਸਰੇ ਬਾਰੇ ਰਜੀਤ ਸਿੰਘ ਹੁਟੇਨਾ ਦੇ ਇਸੇ ਦੇ ਪੁਆਇੰਟ ਦੇ ਦਵੇ।
2: ਅੰਮ੍ਰਿਤਸਰ ਦੁਰਗਿਆਣਾ ਮੰਦਿਰ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਡਾਟਾ ਵਾ, ਇੱਥੇ ਇੱਕ ਭੂਤ ਦਾ ਹੁੰਦੇ ਸੀ ਵਰਕਰ ਸ਼ਮਸ਼ਾਨ ਘਾਟ ਦੇ, ਤੇ ਉਹਨਾਂ ਨੇ ਮਤਲਬ ਆਪਣੇ ਜਿਹੜਾ ਰਜਿਸਟਰ ਸੀ ਉਹਨਾਂ ਨੂੰ ਕਿਹਾ ਗਿਆ, ਉਹਨਾਂ ਨੇ ਕਿਸੇ ਹੋਰ ਕਲਰਕ ਦੇ ਨਾਲ ਗੱਲ ਕਰਕੇ ਤੇ ਉਹ ਰਜਿਸਟਰ ਉਹਨਾਂ ਭਾਈ ਖਾਲੜਾ ਸਾਹਿਬ ਨੂੰ ਦਿੱਤਾ। ਉਹਨਾਂ ਨੇ ਇਹਨਾਂ ਦੇ ਨਾਲ ਇੱਕ ਦੋਸਤ ਗਏ ਸੀ ਸ਼ਮਸ਼ਾਨ ਘਾਟ 'ਚ, ਉਹਨਾਂ ਨੂੰ 5 ਮਿੰਟ ਲਈ ਲਿਆ, ਉਹਨਾਂ ਬਾਹਰੋਂ ਜਾ ਕੇ 5-7 ਮਿੰਟ 'ਚ ਫੋਟੋ ਕਾਪੀ ਕਰਾ ਲਈ ਉਹਦੀਆਂ, ਉਹਨਾਂ ਦੁਰਗਿਆਣਾ ਮੰਦਿਰ ਦਾ ਡਾਟਾ ਜਿਹੜਾ ਉਹ ਵੀ ਉਹਨਾਂ ਦੇ ਹੱਥ 'ਚ ਆ ਗਿਆ। ਦੂਸਰਾ ਤਰਨ ਤਾਰਨ ਸ਼ਮਸ਼ਾਨ ਘਾਟ ਦਾ ਡਾਟਾ ਜਿਹੜਾ ਉਹ ਵੀ ਤਰਨ ਤਾਰਨ ਮਿਊਂਸੀਪਲ ਕਮੇਟੀ ਦੇ ਮੁਲਾਜ਼ਮਾਂ ਨੇ, ਮਤਲਬ ਜਿਹੜੇ ਉਹਨਾਂ ਦੇ ਪੁਰਾਣੇ ਵਾਕਫ ਸੀ, ਉਹਨਾਂ ਨੇ ਦੇ ਦਿੱਤਾ। ਅਸਲ ਦੇ ਵਿੱਚ ਖਾਲੜਾ ਸਾਹਿਬ ਦੇ ਦਿਮਾਗ 'ਚ ਇੱਕ ਗੱਲ ਬੜੀ ਭਾਰੂ ਸੀ ਉਹਨਾਂ ਦਿਨਾਂ 'ਚ, ਕਿ ਸਾਰੇ ਲੋਕ ਕਲੇਮ ਕਰ ਰਹੇ ਜੀ ਲੱਖਾਂ ਲੋਕ ਮਰ ਗਏ, ਆਹ ਹੋ ਗਿਆ, ਉਹ ਹੋ ਗਿਆ, ਪਰ ਉਹਨਾਂ ਨੇ ਵੀ ਡਾਕੂਮੈਂਟਰੀ ਤਾਂ ਅਸੀਂ ਕਿਤੇ ਵੀ ਕੋਈ ਪੇਸ਼ ਨਹੀਂ ਕਰਦੇ। ਉਹਨਾਂ ਜਿਹੜੇ ਕਨੇਡਾ ਦੇ ਵਿੱਚ ਵੀ ਸਪੀਚ ਦਿੱਤੀ ਉਹਦੇ 'ਚ ਵੀ ਇਸੇ ਗੱਲ 'ਤੇ ਜ਼ੋਰ ਦਿੱਤਾ ਕਿ ਦੁਨੀਆਂ ਸਬੂਤ ਮੰਗਦੀ ਆ, ਦੁਨੀਆਂ ਡਾਟਾ ਮੰਗਦੀ ਆ, ਦੁਨੀਆਂ ਰਜਿਸਟਰ ਮੰਗਦੀ ਆ, ਤੇ ਉਹ ਡਾਟੇ ਤੋਂ ਬਿਨਾਂ ਤੁਸੀਂ ਕੋਈ ਗੱਲ ਨਹੀਂ ਕਰ ਸਕਦੇ। ਕਨਵਿੰਸਿੰਗਲੀ ਕੋਈ ਆਪਣਾ ਕੇਸ ਪੁੱਟ ਕਰਨਾ ਅਦਾਲਤ ਦੇ ਵਿੱਚ ਜਾਂ UNO ਅੱਗੇ ਜਾਂ ਕਿਤੇ ਵੀ, ਕਨਵਿੰਸਿੰਗਲੀ ਕੋਈ ਨਾ ਕੋਈ ਤੁਹਾਡੇ ਕੋਲ ਪ੍ਰੂਫ ਚਾਹੀਦੇ ਆ। ਇਸ ਕਰਕੇ ਉਹਨਾਂ ਦਾ ਡਾਟਾ ਦੇ ਉੱਤੇ ਜ਼ੋਰ ਬਹੁਤ ਜ਼ਿਆਦਾ ਸੀ। ਜਦੋਂ 3 ਰਜਿਸਟਰ ਉਹਨਾਂ ਕੋਲ ਪੱਟੀ, ਤਰਨ ਤਾਰਨ ਤੇ ਦੁਰਗਿਆਣਾ ਮੰਦਿਰ ਸ਼ਮਸ਼ਾਨ ਘਾਟ ਅੰਮ੍ਰਿਤਸਰ ਦੇ ਆ ਗਏ, ਫਿਰ ਇਹਨਾਂ ਡਾਟੇ ਨੂੰ ਉਹਨਾਂ ਨੇ ਖੰਗਾਲ ਕੇ ਇੱਕ ਲੈਬੱਧ ਕੀਤਾ। ਉਸੇ ਡਾਟੇ ਦੇ ਉੱਤੇ ਹੀ ਅਸਲ ਦੇ ਵਿੱਚ CBI ਨੇ ਜਿਹੜੀ ਮੋਹਰ ਲਾਈ ਆ ਉਹਦੇ ਉੱਤੇ, ਫਿਰ 2200 ਪਰਿਵਾਰਾਂ ਨੂੰ ਕਰੀਬ 2180 ਜਾਂ 2190, ਉਹਨਾਂ ਪਰਿਵਾਰਾਂ ਨੂੰ 2.5-2.5 ਲੱਖ ਰੁਪਇਆ ਮੁਆਵਜ਼ੇ ਦੇ ਹਿਸਾਬ ਨਾਲ 40 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਗਿਆ 1997 'ਚ। ਤੇ ਜਸਟਿਸ ਕੁਲਦੀਪ ਸਿੰਘ ਨੇ ਇਹ ਤੇ ਜਦੋਂ ਜੱਜਮੈਂਟ ਲਿਖੀ ਆ ਉਹਦੇ 'ਚ ਉਹਨਾਂ ਨੇ ਲਿਖਿਆ ਕਿ ਇਟ ਇਜ਼ ਅ ਫਲੈਗਰੈਂਟ ਵਾਇਓਲੇਸ਼ਨ ਆਫ ਹਿਊਮਨ ਰਾਈਟਸ ਇਨ ਪੰਜਾਬ। ਹੁਣ ਇਹ ਡਾਟਾ ਜਿਹੜਾ ਉਹਨੂੰ ਸੁਪਰੀਮ ਕੋਰਟ ਨੇ ਮੋਹਰ ਲਾਤੀ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਆਫ ਇੰਡੀਆ ਨੇ ਮੋਹਰ ਲਾਤੀ, ਤੇ ਇਹ ਆਪਣੇ ਆਪ 'ਚ ਪ੍ਰੂਵ ਕਰਦਾ ਭਾਈ ਜਸਵੰਤ

0: ਸਿੰਘ ਖਾਲੜਾ ਨੇ ਜਿਹੜਾ ਕੰਮ ਕੀਤਾ ਸੀ ਹਿਊਮੈਨੀਟੇਰੀਅਨ ਕੰਮ, ਉਹ ਇੱਕ ਆਲਾ ਦਰਜੇ ਦਾ ਕੰਮ ਸੀ। ਉਹ ਇੱਕ ਆਲਾ ਦਰਜੇ ਦੇ ਹਿਊਮਨ ਰਾਈਟਸ ਐਕਟਿਵਿਸਟ ਜਾਂ ਪੋਲੀਟੀਕਲ ਐਕਟਿਵਿਸਟ ਜੋ ਵੀ ਕਹਿਣਾ ਤੁਸੀਂ ਉਹਦੇ ਵਿੱਚ ਸੀ। ਦੂਜਾ ਸਵਾਲ ਤੁਹਾਡਾ ਇਹ ਹੈ ਵੀ ਉਸ ਦੌਰ ਦੇ ਵਿੱਚ ਇਹ ਕੰਮ ਕਰਨਾ, ਉਸ ਦੌਰ ਦਾ ਤੁਹਾਨੂੰ ਮੈਂ ਦੱਸਣ ਦਿਆ ਵਾ ਵੀ ਅਸਲ ਦੇ ਵਿੱਚ ਭਾਈ ਖਾਲੜਾ ਦੀ ਗੁੜਤੀ ਦੇ ਵਿੱਚ ਸੀ। ਉਹਨਾਂ ਦੇ ਫਾਦਰ ਮਾਸਟਰ ਕਰਤਾਰ ਸਿੰਘ ਭਾਰਤ ਛੱਡੋ ਅੰਦੋਲਨ ਦੇ ਵਿੱਚ ਵੀ 4 ਸਾਲ ਜੇਲ੍ਹ ਚ ਰਹੇ ਸੀ 1942 ਤੋਂ 1946 ਚ। ਉਹਨਾਂ ਦੇ ਦਾਦਾ ਜੀ ਵੀ ਗਦਰ ਪਾਰਟੀ ਚ ਐਕਟਿਵ ਰਹੇ ਸੀ ਤੇ ਘਰ ਦੇ ਵਿੱਚ 11 ਜਾਂ 12 ਸਾਲ ਹਾਊਸ ਅਰੈਸਟ ਰਹੇ ਸੀ। ਉਹਨਾਂ ਦੇ ਦਾਦਾ ਜੀ ਦੇ ਜਿਹੜੇ ਪੜਦਾਦਾ ਸੀ ਉਹ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ ਸੂਰਾ ਪੱਤੀ ਤਾਂ ਹੀ ਵੱਜਦੀ ਕਿ ਉਹ ਮਤਲਬ ਸੂਰਾ ਸਿੰਘ ਜਿਹੜਾ ਅਹਿਮਦ ਸ਼ਾਹ ਅਬਦਾਲੀ ਦੇ ਉਲਟ ਜਿਹੜਾ ਲੜਨ ਵਾਲਾ ਸੀ ਇਸੇ ਵਾਂ ਤਾਰਾ ਸਿੰਘ ਤੋਂ ਜੱਥਾ ਸਿੱਖਾਂ ਦਾ, ਉਹਦੇ ਇੱਕ ਤਗੜੇ ਮਤਲਬ ਮੋਢੀ ਘਲਾਟੀ ਗਏ ਸੀ। ਇਸ ਕਰਕੇ ਪਰਿਵਾਰ ਦੇ ਵਿੱਚ ਜੀ ਨਹੀਂ ਲਗਭਗ ਲੜਾਈ ਪੜ੍ਹਾਈ ਦੇ ਸੀ ਜਿਹੜੇ ਜ਼ੁਲਮ ਦੇ ਖਿਲਾਫ ਲੜਨ ਦੇ ਸੀ। ਇਸ ਕਰਕੇ ਮੈਂ ਸਮਝਦਾ ਇਹ ਤੇ ਇੱਕ ਸਵਾਲ ਜਿਹੜਾ ਅੱਜ ਫਿਲਮ ਦੇ ਕਰਕੇ ਚਲੋ ਦੁਬਾਰਾ ਆ ਗਿਆ, ਜਾਂ ਅੱਜ ਇਹ ਸਵਾਲ ਤਾਂ ਹੋ ਰਿਹਾ ਕਿਉਂਕਿ ਡੈਮੋਕਰੇਟਿਕ ਏਜ ਆ, ਅਸੀਂ ਇਹ ਐਕਸਪੈਕਟ ਨਹੀਂ ਕਰਦੇ ਵੀ ਇੰਨੀ ਲੜਾਈ ਦੇਣੀ ਪੈ ਸਕਦੀ ਆ, ਪਰ ਸਿੱਖ ਤੇ ਲਗਾਤਾਰ ਸਦੀਆਂ ਤੋਂ ਇਹ ਲੜਾਈ ਦਿੰਦੇ ਆ ਰਹੇ ਆ। ਤੇ ਭਾਈ ਖਾਲੜਾ ਨੇ ਅਸਲ ਦੇ ਵਿੱਚ ਜੇ ਲੜਾਈ ਦਿੱਤੀ ਆ ਤਾਂ ਉਹ ਪੁਰਾਣੇ ਇਤਿਹਾਸ ਨੂੰ ਦੁਹਰਾਤਾ।
1: ਦਲਜੀਤ ਦਸਾਂਝ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਵਿੱਚ ਕੀਤਾ, ਪਰ ਉਹ ਘਟਨਾ ਪੱਤੀ ਨਹੀਂ ਸੀ, ਉਹ ਜਸਵੰਤ ਸਿੰਘ ਠਾਲੜੇ ਦਾ ਇੱਟ ਦੇਣ ਆ ਤੇ ਅੱਜ ਉਹ ਇੱਥੋਂ ਤੱਕ ਉਹ ਨਿਬੜੀ ਗੱਲ।
2: ਕਿਹੜੀ ਘਟਨਾ ਸੀ ਉਹ?
1: ਹਾਂਜੀ
2: ਘਟਨਾ ਕਿਹੜੀ?
1: ਉੱਥੇ ਟਾਲਾ ਮੁੰਡਾ ਬਟੋਆ ਪਿੰਡ ਇਸੇ ਏਰੀਆ ਦਾ ਪਿੰਡ ਹੈ, ਢੰਡ ਪਵਾਰ ਦਾ ਮੁੰਡਾ ਉਹ ਸੀ। ਇਹਦੇ ਵੀ ਫਿਲਮ ਦੇ ਵਿੱਚ ਵੀ ਆਇਆ, ਨਰਸ ਦੀ ਗੱਲ ਆਈ ਹੈ। ਉਹ ਨਰਸ ਦਾ ਘਰ ਵਾਲਾ ਮਹਾਂਵੀਰ ਸਿੰਘ, ਜੇ ਤੁਸੀਂ ਚਾਹੋ ਤੇ ਮੈਂ ਤੁਹਾਨੂੰ ਅੱਜ ਉਹ ਮਿਲਾ ਸਕਦਾ। ਅਸੀਂ ਦੋਵੇਂ ਫਿਰ ਦੋਸਤ ਸਨ। ਜਸਵੰਤ ਸਿੰਘ ਠਾਲੜੇ ਦਾ ਜਿਹੜੇ ਮੁੰਡੇ ਸਾਨੂੰ ਦਿੱਤੀ ਜਿਹੜੀ ਮੈਨੂੰ, ਉਹ ਤਾਂ ਟਾਂਬਲੇਟ ਲਾਈਨ ਤੋਂ ਆਇਆ ਹੈ। ਅਸੀਂ ਦੋਵੇਂ ਗਵਾਹ ਹਾਂ। ਉਹਦੀ ਵਾਈਫ ਦੀ ਗੱਲ ਹੈ, ਜਿਹੜੀ ਨਰਸ ਦੀ ਗੱਲ ਆ ਰਹੀ ਹੈ, ਫਿਲਮ ਦੇ ਵਿੱਚ ਵੀ ਆਈ ਹੈ। ਉਹ ਟਰੁੱਥ ਹੈ ਤੇ ਉਹ ਬੰਦਾ ਜੋ ਚੁੱਟੇ ਦੁਬਾਰਾ ਸੀਧਾ ਰਾਮ ਜਿਹੜਾ ਪਿੱਛੇ ਜੇ
2: ਸਜ਼ਾ ਹੋਈ ਹੋਈ
1: ਸੀਧਾ ਰਾਮ ਐਸ ਐਚ ਬਟੋਆ ਸੀ, ਉਹਨੇ ਬੰਦੇ ਨੇ ਦੁਬਾਰਾ ਚੁੱਟੇ ਮੇਰੀ ਹਾਜ਼ਰੀ ਦੇ ਵਿੱਚ ਲੈ ਕੇ ਗਿਆ ਸੀ। ਇਹ ਉਹ ਘਟਨਾ ਦਾ ਜਿਹੜਾ ਜਿਕਰ ਇਸ ਫਿਲਮ ਦੇ ਵਿੱਚ ਇਨਡਾਇਰੈਕਟਲੀ ਉਹ ਠਾਲੜੇ ਦੀ ਸਟੋਰੀ ਦੇ ਵਿੱਚ ਲਿਆਂਦਾ ਹੈ, ਪਰ ਬਿਲਕੁਲ ਸਟੋਰੀ ਦਲਜੀਤ ਦਸਾਂਝ ਨੇ ਜਿਹੜੀ ਡਾਇਰੈਕਟਰ ਨੇ ਬਣਾਈ ਹੈ ਜਾਂ ਉਹਨੇ ਬ੍ਰੇਨ ਦੇ ਤੌਰ ਤੇ ਬਿਲਕੁਲ ਉਹਨਾਂ ਨੇ ਭਾਵੇਂ ਉਹ ਢੱਡਣ ਤੋਂ ਥੋੜੀ ਬਹੁਤੀ ਬਦਲੀ ਉਹ ਫਿਲਮ ਟਾਈਪ ਗਿਆ, ਪਰ ਸੱਚ ਤੋਂ ਕੋਈ ਦੂਰ
2: ਨਹੀਂ। ਨਾ ਭਾਈ ਸਾਹਿਬ ਉਹੀ ਮੈਨੂੰ ਦਿਨਾਂ ਦੇ ਵਿੱਚ ਲੈ ਕੇ ਜਾਓ,
1: ਦੱਸੋ
2: ਕੀ ਕੀ ਮੁਸ਼ਕਲਾਂ ਆਉਂਦੀਆਂ ਸੀ, ਕੀ ਕੀ ਔਕੜਾਂ ਆਉਂਦੀਆਂ ਸੀ ਤੁਹਾਨੂੰ ਡਾਟਾ ਕਲੈਕਟ ਕਰਨ ਵੇਲੇ। ਕਈ ਵਾਰ ਤੁਸੀਂ ਜਾਣਦੇ ਹੋਵੋਗੇ ਕਿਉਂਕਿ ਪੁਲਿਸ ਦਾ ਇੰਨਾ ਡਰ ਸੀ ਉਸ ਸਮੇਂ, ਸਾਰੇ ਪਾਸੇ ਦਹਿਸ਼ਤ ਵਾਲਾ ਮਾਹੌਲ ਸੀ ਪੰਜਾਬ ਚ।
0: ਅਸਲ ਦੇ ਵਿੱਚ ਦਹਿਸ਼ਤ ਦੇ ਮਾਹੌਲ ਦੇ ਵਿੱਚ ਅੱਜ ਤੁਸੀਂ ਉਹਨੂੰ ਇਮੈਜਿਨ ਵੀ ਨਹੀਂ ਕਰ ਸਕਦੇ। ਜੇ ਇਮੈਜਿਨ ਕਰ ਸਕਦੇ ਹੋਗੇ ਤਾਂ ਸਿਰਫ ਮੈਂ ਸਮਝਦਾ ਕੁਝ ਸੀਰੀਆ ਦੇ ਇਲਾਕਿਆਂ ਚ ਕਰ ਸਕਦੇ ਹੋਗੇ ਜਾਂ ਅਫਗਾਨਿਸਤਾਨ ਦੇ ਕੁਝ ਇਲਾਕਿਆਂ ਦੇ ਵਿੱਚ, ਉਦੋਂ ਪੰਜਾਬ ਦੇ ਵਿੱਚ ਵੀ ਇਹੀ ਹਾਲਾਤ ਸੀ। ਪਰ ਇਹ ਹੁੰਦਾ ਵਾ ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂ ਚ ਦੱਸਿਆ ਵੀ ਜਿੰਨਾ ਸਿਰੜ ਦਾ ਕੰਮ ਕਰਨਾ ਹੁੰਦਾ ਵਾ ਉਹਨਾਂ ਦੇ ਲਈ ਫਿਰ ਇਹ ਚੀਜ਼ਾਂ ਮਤਲਬ ਮੀਨਿੰਗਲੈਸ ਹੋ ਜਾਂਦੀਆਂ। ਭਾਵੇਂ ਦੌਰ ਅਹਿਮਦ ਸ਼ਾਹ ਅਬਦਾਲੀ ਦਾ ਹੋਵੇ ਤੇ ਭਾਵੇਂ ਇੰਦਰਾ ਗਾਂਧੀ ਦਾ ਹੋਵੇ, ਭਾਵੇਂ ਕੋਈ ਹੋਰ ਹੋਵੇ, ਇਹ ਦੌਰ ਦਾ ਫਰਕ ਪੈਂਦਾ ਜਾਂ ਪਾਤਰ ਬਣ ਜਾਂਦੇ, ਲੇਕਿਨ ਇਤਿਹਾਸ ਉਸੇ ਤਰੀਕੇ ਨਾਲ ਮੂਵ ਕਰਦਾ ਰਹਿੰਦਾ ਵਾ।
2: ਸ਼ਮਸ਼ਾਨ ਘਾਟ ਦੇ ਜਿਹੜੇ ਦੇਖ ਰੇਖ ਕਰਨ ਵਾਲੇ ਹੁੰਦੇ ਸੀ ਉਹਨਾਂ ਨੂੰ ਕਿਵੇਂ ਕਨਵਿੰਸ ਕਰਦੇ ਸੀ ਤੁਸੀਂ? ਕਿਉਂਕਿ ਰਿਕਾਰਡ ਤਾਂ ਉਹਨਾਂ ਕੋਲ ਮਿਲਣੇ ਸੀ, ਰਜਿਸਟਰ ਸਾਰੇ, ਔਰ ਉਦੋਂ ਸਾਰਾ ਕੁਛ ਉਹ ਆਪਦੇ ਅੱਖੀ ਦੇਖ ਰਹੇ ਹੋਣੇ ਨੇ, ਉਹਨਾਂ ਨੂੰ ਕਿਵੇਂ ਕਨਵਿੰਸ ਕੀਤਾ?
1: ਮੈਨੂੰ ਪੱਟੀ ਬਾਰੇ ਪਤਾ ਨਾ
2: ਜੀ,
1: ਅਸਲ ਚ ਉਹਨਾਂ ਬੰਦਿਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈਗੀ ਤੇ ਇਹ ਰਜਿਸਟਰ ਕੀ ਨੇ। ਹੁਣ ਪੱਟੀ ਬਾਰੇ ਮੈਨੂੰ ਪਤਾ ਇਸ ਗੱਲ ਦਾ, ਪੱਟੀ ਦੇ ਸ਼ਮਸ਼ਾਨ ਘਾਟ ਜਦੋਂ ਲੈਂਦੇ ਕੋਈ ਗੱਲ ਨਹੀਂ, ਨੋਰਮਲ ਹੀ ਬੰਦਾ ਗਏ ਆ ਚੋਰਾਂ ਤੋਂ, 3-4 ਸਟਾਫ ਉੱਥੇ ਅੱਗੇ ਰੁਟੀਨ ਚ ਹੋ ਰਹੇ ਹੁੰਦੇ ਨੇ ਤੇ ਉਹਦੇ ਜਦੋਂ ਗੱਲ ਕਰਦੇ ਤੇ ਉਹਨੇ ਵਿਚਾਰੇ ਨੂੰ ਪਤਾ ਹੀ ਨਹੀਂ ਗਾ। ਉਹਨਾਂ ਦਾ ਯਾਰ ਮਿਊਨਸੀਪਲ ਕਮੇਟੀ ਦਾ ਰਿਟਾਰਡ ਸਾਰਾ ਬਾਲਣ ਆਇਆ ਜਾਂ ਇੰਨੇ ਬੰਦੇ ਆਉਂਦੇ ਨੇ ਇੱਥੇ ਸਾੜਦੇ ਨੇ, ਤੇ ਬਾਲਣ ਦਾ ਰਿਟਾਰਡ ਜਦੋਂ ਆਇਆ ਤੇ ਉਹ ਹੀ ਮਿਊਨਸੀਪਲ ਕਮੇਟੀ ਦਾ ਰਿਟਾਰਡ ਸਾਡਾ ਵੱਡਾ ਰਿਟਾਰਡ ਹੋਇਆ। ਠੀਕ ਹੈ, ਰਿਸ਼ਵਤ ਦਾ ਨਾਂ ਲੈ ਤਾ ਮੈਂ ਤੁਹਾਨੂੰ ਇਹਦੇ ਸਾਹਮਣੇ। ਹਾਂ ਇੱਟ ਤੁਹਾਨੂੰ ਹੋਰ ਦੱਸਾਂ, ਸਰਕਾਰ ਤਾਂ ਉਦੋਂ ਟੁੱਟੋ ਇੱਟ ਤਰ੍ਹਾਂ ਚੱਲਦਾ, ਮੈਂ ਨਾਂ ਨੀ ਐਮ ਐਲ ਏ ਦਾ ਜਾ ਫਤਿਹ ਖੋਜਾਂ ਦੇ ਨਾਂ ਦੇ ਆਉਂਦਾ, ਸਾਡੇ ਹੱਡੇ ਦਾ ਐਮ ਐਲ ਏ ਆ ਤੇ ਉਹ ਘਟਨਾ ਤੇ ਇੱਟ ਸੂਬਾ ਸਰਹੰਦ ਨਾਲ ਜੁੜੀ ਹੋਈ ਘਟਨਾ, ਸੂਬਾ ਸਿੰਘ ਐਸ ਐਚ ਓ ਦਾ ਨਾਂ ਹੈ ਉਹਦੇ ਨਾਲ ਸਤਨਾਮ ਸਿੰਘ ਅਮਿਸ਼ਨ ਨਾਂ ਦਾ ਪਿੰਡ ਅੱਜ ਠਾਲੜੇ ਰਹਿ ਰਿਹਾ, ਉਹ ਟੀਮ ਦਾ ਬੰਦਾ ਇਹਦਾ ਜਮਾਂਦਰੂ ਜਤਰਾਠੀ ਦਾ ਪਹਿਲਾ ਯਾਰ ਦੋਸਤ ਸਾਡੇ ਤੋਂ ਪਹਿਲਾ, ਉਹਨੇ ਨਾਂ ਸੀ ਉਹਨਾਂ ਸਿਪਾਹੀ ਟੱਲਿਆ ਹਮਾ ਜਾਣਾ ਇੱਥੇ ਚਲੋ ਇਹ ਜਾਜ ਰਿਹਾ ਉਹਦੇ ਦੱਸਣ ਦਾ।

0: ਸਤਨਾਮ ਸਿੰਘ ਅਮਿਤ ਸ਼ਾਹ ਦੇ ਦੱਸਣ ਮੁਤਾਬਕ ਜਿਹੜਾ ਸਾਡਾ ਖਾਲਸਾ ਮਿਸ਼ਨ ਕਮੇਟੀ ਦਾ ਮੁੱਖ ਮੁੱਖ ਬੁਲਾਰੇ ਦਾ ਉੱਤੇ ਉਲਟਾ ਕੀਤਾ ਉਹ ਆਉਂਦਾ ਤੇ ਉਹਨੂੰ ਐਂ ਲੱਗਦਾ ਸੀ ਤੇ ਉਹਦੀਆਂ ਅੱਖਾਂ 'ਚ ਲੋਹ ਵੜਨ ਡਿਆ ਹੇਠਾਂ ਅੰਦਰ ਤੇ ਉਹਦਾ ਹੌਂਸਲਾ ਨਹੀਂ ਪਿਆ
1: ਜਸਵੰਤ ਸਿੰਘ
0: ਆਪਣਾ ਦਾ ਹੌਂਸਲਾ ਨਹੀਂ ਪਿਆ ਐਂ ਲੱਗਦਾ ਮੈਨੂੰ ਤੇ ਬਾਹੀ ਦੋਵਾਂ ਨੇ ਗੱਲ ਵੀ ਕੀਤੀ ਹੈ ਮੈਂ ਆਪਸ 'ਚ ਆਉਂਦਾ ਇਹਦੀ ਕੀ ਯੋਗਤਾ ਬੜ ਸੁਣ ਇਸ ਤਰ੍ਹਾਂ ਸਿੰਘ ਅਮਿਤ ਸ਼ਾਹ ਦੇ ਜਿਹੜੇ ਉੱਥੇ ਉਹ ਸਾਹਿਬ ਸਿੰਘ ਉਹਦਾ ਸਰਪੰਚ ਆ ਭਰਾ ਤੇ ਉਹ ਉੱਥੇ ਅੜਤ ਕਰਦੇ ਨੇ ਅੱਜ ਵੀ ਮਤਲਬ ਬੰਦੇ ਨੇ ਉਹ ਬੰਦਾ ਉਸ ਟੀਮ ਦਾ ਯਾਰ ਦੋਸਤ ਹੀ ਹੁੰਦਾ ਪਹਿਲਾ ਯਾਰ ਜਿਹੜਾ ਆਪਾਂ ਕਹਿੰਦੇ ਪਹਿਲੀਆਂ ਗੱਲਾਂ
1: ਜੀ ਜੀ
0: ਉਹ ਇਸ ਲੈਵਲ ਦੀ ਘਟਨਾ ਸੀ ਉਹ ਜਿਹੜੀ ਡਰ ਵਾਲੀ ਗੱਲ ਤੁਸੀਂ ਇਹਦੇ ਡਰ ਹਾਂ ਮੈਂ ਇੱਕ ਜ਼ਰੂਰ ਮੰਨਦਾ ਤੇ ਜਸਵੰਤ ਸਿੰਘ ਦੇ ਡਰ ਵਾਲਾ ਜਿਹੜਾ ਖਾਣਾ ਸ਼ਾਇਦ ਬਣਿਆ ਹੀ ਬਹੁਤ ਡੇਰਿੰਗ ਲਾਈਫ ਆ ਪਹਿਲੀ ਵੀ ਪਿਛਲੀ ਜੋ ਵੀ ਕੀਤਾ ਸਾਡੇ ਨਾਲ ਵੀ ਜਦੋਂ ਉਹਨੇ ਕਹਿਣਾ ਜਦੋਂ ਅਸੀਂ ਪਹਿਲੀ ਵਾਰੀ ਮਿਲਿਆ ਤੇ ਉਹ ਹਾਸਾ ਸਟੇਜ ਤੇ ਫੇਸ ਤੇ ਇੰਪਰੈਸ਼ਨ ਇੰਨਾ ਵਧੀਆ ਸੀ ਤੇ ਬੜੇ ਪ੍ਰਭਾਵਿਤ ਉਹਦੀ ਗੱਲਬਾਤ ਹੋਣ ਡਿਆ ਹਾਂ ਜੇ ਮੈਂ ਇੱਕ ਹੋਰ ਗੱਲ ਦੱਸਦਾ ਤੇ ਟਾਮਲੇਟ ਦੀਪਤ ਧਮਨ ਦਾ ਬਹੁਤ ਨਾਂ ਇੱਧਰ ਦੇ ਰਹੇ ਯੂਨੀਵਰਸਿਟੀ ਦੀਪਤ ਬਣਿਆ ਉਹ ਖਾੜਕੂ ਲਹਿਰ ਚ ਇਹਨਾਂ ਨੇ ਮਾਰਤਾ ਬਹੁਤ ਵਧੀਆ ਬੰਦਾ ਸੀ ਤੇ ਇਹਨਾਂ ਨੇ ਇੱਧਰੋਂ ਮਾਰਿਆ ਗਿਆ ਬੰਦਾ ਹੁਣ ਉਹ ਬੰਦੇ ਦੀ ਪ੍ਰੋਪਰ ਸੀ ਇੱਥੇ ਜਸਵੰਤ ਸਿੰਘ ਖਾੜ ਵਾਲੇ ਵੀ ਇੱਧਰ ਮਿਲਦੇ ਡਲਦੇ ਰਹਿੰਦੇ ਨੇ ਉਹ ਬੰਦਾ ਇਹ ਤੋਂ ਅਸੀਂ ਇਕੱਠੀ ਸਾਰੀ ਧਮਣਾ ਇਸ ਤਰ੍ਹਾਂ ਹੀ ਗੱਲ ਹੋਈ ਅਸੀਂ ਜਸਵੰਤ ਦੇ ਬੇਸ ਤੇ ਜੋ ਜਸਵੰਤ ਸਿੰਘ ਠਾਲਣਾ ਤੋਂ ਸਿੱਖਿਆ ਅਸੀਂ ਦੀਪ ਧਮਣ ਵਰਗੇ ਬੰਦਿਆਂ ਨਾਲ ਬਹਿਸ ਕਰ ਰਹੇ ਹਾਂ ਤੇ ਬਹਿਸ ਕਿੱਥੇ ਕਰ ਰਹੇ ਸੁਰਿੰਦਰ ਸਿੰਘ ਮੰਡ ਠੱਟੋੜਾ ਪਿੰਡ ਆ ਤੇ ਉਸ ਪਿੰਡ ਦੇ ਵਿੱਚ ਉਹਦੇ ਵਿਆਹ ਚ ਅੱਜ ਵੀ ਧਰਵਾਲੇ ਰਹਿ ਰਿਹਾ ਮਤਲਬ ਕੋਈ ਵੀ ਇਹਦੇ ਵਿੱਚ ਇਹੋ ਜਿਹੀ ਉਸ ਬੰਦੇ ਦੇ ਸਿੱਖਿਆ ਤੋਂ ਅਸੀਂ ਇੰਨਾ ਕੁਛ ਸਿੱਖਿਆ ਸੀ ਤੇ ਡਰ ਵਾਲੇ ਗੱਲ ਤਾਂ ਮੈਂ ਸਮਝਦਾ ਡਰ ਤਾਂ ਬੰਦੇ ਨੂੰ ਉਹਦਾ ਹੀ ਮੰਨ ਲਓ ਹੁਣ ਪੁੱਛੀ ਜਾਵੇ ਚੂਹਾ ਵੀ ਆ ਜਾਵੇ ਤੇ ਬੰਦਾ ਐਂ ਡਰਦੇ ਪਰ ਇੱਕ ਮਨੋਬਲ ਇੰਨਾ ਬਣਾਤਾ ਸੀ ਉਹ ਬੰਦੇ ਨੇ ਔਰ ਆਪਦੀ ਉਹਦੀ ਜਾਨ ਜਿੱਥੇ ਚਲੀ ਗਈ ਸ਼ਹੀਦੀ ਜਾਣੀ ਹੋਣੀ ਸੀ ਜਾਂ ਮਤਲਬ ਇਤਿਹਾਸ ਨੇ ਵਿੱਚ ਰੋਲ ਦਾ ਟਰਨਾ ਹੀ ਕੋਈ ਮੈਂ ਸਮਝਦਾ ਤੇ ਉਹ ਠੀਕ ਹੈ ਸਾਨੂੰ ਅੱਜ ਉਦੋਂ ਬਹੁਤ ਦੁੱਖ ਸੀ ਅੱਜ ਵੀ ਸ਼ਾਇਦ ਮਨ ਭਰਵਦਾ ਪਰ ਅਜ ਮਾਣ ਵੀ ਸ਼ਹੀਦੀ ਤੇ ਸਾਨੂੰ ਮਾਣ ਹੈ ਤੇ ਅਸੀਂ ਉਹਦੇ ਨਾਲ ਚੁਣੀ ਹਾਂ ਅਸੀਂ ਉਹਦੇ ਨਾਲ ਰਹੇ ਹਾਂ ਇਹ ਸਾਨੂੰ ਖੁਸ਼ੀ ਆ ਔਰ ਇੱਥੋਂ ਤੱਕ ਤੇ ਇੱਕ ਵੀ ਕਦੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੇਸ ਨਹੀਂ ਅਸੀਂ ਉਹਨੇ ਕੀਤਾ ਤੇ ਨਾ ਹੀ ਸਾਨੂੰ ਇੰਨੀ ਕੋਈ ਪੁਲਿਸ ਬਿਊਰੋ ਦਬਾ ਸਕੀ ਚੱਲਦਾ ਰਹੇਗਾ ਪਰ ਡੇਰ ਨਹੀਂ ਕਹੀ ਕੀਤਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਤੇ ਕੇਸ ਦੇ ਵਿੱਚ ਪੱਟੀ ਟਵਿਸਟਡ ਹੁੰਦੀ ਆ ਬਹੁਤ ਆਉਂਦਾ ਤੇ ਲੋਕ ਪੈਸੇ ਦੇਣ ਆਏ ਜੇ ਹੈ ਉਹ ਸਾਡੇ ਬਾਰੇ ਲੋਕ ਆਹ ਵੀ ਬਣਾ ਦਿੰਦੇ ਪਰ ਮੈਂ ਅੱਜ ਤੁਹਾਨੂੰ ਇਹ ਕਹਿ ਰਿਹਾ ਤੇ ਕਿਸੇ ਦੀ ਇਹ ਹਿੰਮਤ ਨਹੀਂ ਪਈ ਤੇ ਸੁਰਿੰਦਰ ਸਿੰਘ ਟਰਿਆਲੇ ਨੂੰ ਆਣ ਕੇ ਗੱਲ ਕਹਿ ਦੇਵੇ ਤੇ ਭਾਈ ਪੈਸੇ ਲੈ ਲਾ ਇੱਥੋਂ ਤੱਕ ਅਜੀਤ ਸਿੰਘ ਸੰਧੂ ਜੀ ਦੀ ਤੁਸੀਂ ਗੱਡੀ ਥੱਲੇ ਆਉਣ ਦੀ ਗੱਲ ਆ ਰਹੀ ਇੱਥੇ ਉਹਦਾ ਨਾਮ ਫਿਲਮ ਦੇ ਵਿੱਚ ਹੈਗਾ ਸ਼ਾਇਦ ਸੁੱਗਾ
1: ਸ਼ਾਇਦ
0: ਨਹੀਂ ਸੁੱਗਾ ਸੁੱਗਾ ਇੱਟ ਹੈ ਸੁੱਗਾ ਹੀ ਜਿਹਨੂੰ ਸੁੱਗਾ ਨਾਲ ਬਣਾਇਆ ਇਹ ਬੰਦਾ ਜਿਹੜਾ ਡੇਟਾ ਡਰ ਕੇ ਵੀ ਪੱਟੀ ਵਾਲਾ ਟਵਿਸਟਡ ਜਿਹੜੀ ਆ ਦੁਬਾਰਾ ਮਾਰਿਆ ਟਾਲੇ ਨੂੰ ਮਾਰਿਆ ਵਟੋਏ ਦੇ ਬੰਦੇ ਨੂੰ ਜਦੋਂ ਮਾਰਦੇ ਨੇ ਜਦੋਂ ਪ੍ਰਗੋਟ ਢੰਡ ਪਰਿਵਾਰ ਦਾ ਉਸ ਬੰਦੇ ਨੂੰ ਜੀਸਸ ਸੰਧੂ ਦੂਰੀਅਰ SSP ਤੌਰ ਤੇ ਤਰਨ ਤਰਨ ਆਇਆ ਸਿਰਫ ਮੈਨੂੰ ਮਾਰਨ ਵਾਸਤੇ ਜਾਂ ਮਹਾਂਵੀਰ ਨੂੰ ਮਾਰਨ ਵਾਸਤੇ ਮਹਾਂਵੀਰ ਟਾਂਬੇਟ ਆ ਉਹਦੀ ਸਟੋਰੀ ਤੁਸੀਂ ਕਦੇ ਸੁਣੋ ਕਦੇ ਆਪਣੀ ਕਹਾਣੀਆਂ ਨੇ ਉਸ ਬੰਦੇ ਦੇ ਮਗਰ ਲੱਗੇ ਰਹੇ ਨੇ ਮੈਨੂੰ ਜਿਹੜੇ ਹਸਪਤਾਲ ਦੇ ਮੁਲਾਜ਼ਮ ਰਲੇ ਹੋਏ ਸੀ ਵਾਹੀ ਦੇਣ ਤੇ ਡੱਬਾ ਚ ਪਿਸਤੌਲ ਉਦੋਂ ਦਿੱਤੇ ਹੁੰਦੇ ਸੀ ਪ੍ਰਾਈਵੇਟ ਮੁਲਾਜ਼ਮਾਂ ਦਾ ਨਾਂ ਨੀ ਲਿਆ ਜਾਣ ਬੈਠੇ ਤੇ ਗੱਡੀ ਜੀ ਰੱਟ ਤੇ ਆਹ ਜਲਾਈ ਦੇ ਕੀ ਹੋਣ ਲੱਗਾ ਜਸਵੰਤ ਸਿੰਘ ਡਾਕਟਰ ਸੀ ਨਾਲ ਆਹਦਾ ਵੀ ਬਾਹਾਂ ਨੂੰ ਸੱਦ ਲਿਆ KPH ਚੱਲ ਦੇ ਠੀਕ ਹੈ ਨਾ ਪਰ ਸੋਰੀ ਜੀ ਸਿੰਘ ਸੰਧੂ ਨੇ ਉਹ ਮਹਾ ਯਾਰ ਗਵਾਹ ਤਾਂ ਅਸੀਂ ਘਟੇ ਆਹਦਾ ਤੁਹਾਨੂੰ ਵੀ ਸੱਦੂ ਮਾਨਦਾ ਨਹੀਂ ਗੱਲ ਮੇਰੇ ਮੂੰਹ ਨੇ ਜਾਂ ਉਹ ਮਹਾ ਯਾਰ ਗੱਲ ਆ ਤੇ ਮੈਨੂੰ ਤਾਂ ਲਿਜਾ ਸਕਦਾ ਪਰ ਜਿੱਦਣ ਟਰਿਆਲੇ ਨੂੰ ਲਿਓ ਉਦੋਂ ਮੰਨਾ ਨੀ ਸਾਨੂੰ ਇੰਨਾ ਮਾਣ ਆਪਦੇ ਤੇ ਬਣ ਚੁੱਕਾ ਸੀ ਤੇ ਆਤਮਾ ਤੌਰ ਤੇ ਵੀ ਯਾਰ ਇਹ ਕੀ ਚੀਜ਼ ਨੇ ਇਹ ਮਨੋਬਲ ਜਿੱਥੇ ਸਾਡੇ ਸਿੱਖ ਇਤਿਹਾਸ ਚ ਸਾਨੂੰ ਮਿਲਦਾ ਇਹਦੇ ਕੋਈ ਸ਼ੱਕ ਨਹੀਂ
1: ਮੈਂ ਉਹ ਕਹਿਣਾ ਵੀ ਤੁਸੀਂ ਦੋਨਾਂ ਨੂੰ ਸਵਾਲ ਆ ਮੇਰਾ
0: ਸਾਹਿਬ
1: ਉਹ ਆਮੋ ਸਾਹਮਣਾ ਹੁੰਦਾ ਹੋਊਗਾ ਜਦੋਂ ਅਸੀਂ ਇੰਨਾ ਔਖਾ ਕੰਮ ਕਰ ਰਹੇ ਸੀ ਭਾਈ ਜਸਵੰਤ ਸਿੰਘ ਖਾਲੜਾ ਨਾਲ ਹੁੰਦੇ ਸੀ ਤੁਸੀਂ ਨਾਲ ਹੁੰਦੇ ਸੀ ਪੁਲਿਸ ਨਾਲ ਆਮੋ ਸਾਹਮਣਾ ਹੁੰਦਾ ਹੋਊਗਾ ਪੁਲਿਸ ਦੇ ਬੰਦੇ ਇਨਡਾਇਰੈਕਟਲੀ ਮੈਸੇਜ ਵੀ ਲਗਾਉਂਦੇ ਹੋਣਗੇ ਕਿ ਭਾਈ ਕਰੀ ਕੀ ਜਾਂਦੇ ਤੁਸੀਂ ਇਹ ਨਾ ਕਰੋ ਏਦਾਂ ਹੋ ਜੂ ਉਸ ਤਰ੍ਹਾਂ ਹੋ ਜੂ ਕਦੇ ਕੋਈ ਕਹਾਣੀ ਸਾਨੂੰ ਸੁਣਾਓ

0: ਕਿ ਕਦੇ ਕੁਛ ਹੋਇਆ ਹੋਵੇ, ਕਿਸੇ ਦਾ ਫੋਨ ਆਇਆ ਹੋਵੇ, ਕਿਸੇ ਨੇ ਘੇਰਿਆ ਹੋਵੇ, ਕਿਸੇ ਨੇ ਮਰਵਾਉਣ ਦੀ ਧਮਕੀ ਦਿੱਤੀ ਹੋਵੇ, ਕੋਈ ਅਟੈਕ ਹੋਇਆ ਹੋਵੇ।
1: ਉਹਦੇ ਲਈ ਇੱਕ ਮੋਹਨ ਇੰਟਰਨੈਸ਼ਨਲ ਇੱਥੇ ਹੋਟਲ ਆ ਸਰਕਟ ਹਾਊਸ ਦੇ ਨਾਲ, ਅੱਜ ਵੀ ਉੱਥੇ UNO ਦੀ ਇੱਕ ਟੀਮ ਆਈ ਸੀ, ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮਿਸ਼ਨ ਦੀ। ਉਹਦੇ ਚ ਭਾਈ ਖਾਲੜਾ ਨੇ ਪੰਜ ਚਾਰ ਕੇਸ ਗਵਾਹੀਆਂ ਦੇ ਖੜੇ ਸੀ, ਉਹਨਾਂ ਦੇ ਵਿੱਚ ਇੱਥੇ ਮਿਸਿਜ ਸੁਖਜੀਤ ਕੌਰ ਬਰਾੜ ਨੇ, ਹਰਭਜਨ ਸਿੰਘ ਬਰਾੜ ਦੇ ਵਾਈਫ, ਯੂਨੀਵਰਸਿਟੀ ਦੇ ਸਾਹਮਣੇ ਹੈਗਾ ਬਰਾੜ ਹੋਸਟਲ, ਇਹ ਮਾਲਕ ਰਿਹਾ। ਉਦਣ ਤੋਂ ਇਹ ਮੰਨਣਾ ਨਹੀਂ ਆ, ਇੱਧਰੋਂ ਡੈਲੀਗੇਸ਼ਨ ਚ ਚਾਰ ਜਨਾਨੀਆਂ ਸੀ, ਦੋ ਬੱਚੇ ਸੀ ਤੇ ਇੱਕ ਭਾਈ ਖਾਲੜਾ ਸੀ, ਤੇ ਉਹਨਾਂ ਦੇ ਉੱਤੇ ਡਿਊਟੀ ਜਿਹੜੀ ਪੁਲਿਸ ਵੱਲੋਂ ਲਾਈ ਸੀ 350 ਪੁਲਿਸ ਵਾਲੇ ਸੀ ਉਦਣ। ਤੇ ਜਿਹੜੀ ਚੀਜ਼ ਤੁਸੀਂ ਸਵਾਲ ਕੀਤਾ ਵਾ, ਉਦਣ ਸੁਖਜੀਤ ਕੌਰ ਬਰਾੜ ਦੇ ਵਰਡ ਸੀ ਵੀ ਜਸਵੰਤ ਆਪਾਂ ਨੀ ਬਚਦੇ ਲੱਗਦਾ ਹੁਣ, ਮਤਲਬ ਇੰਨਾ ਖੌਫ ਸੀ 350 ਪੁਲਿਸ ਵਾਲੇ ਹੋਟਲ ਦੇ ਬਾਹਰ ਖੜੇ ਹੋਣ। ਅੱਗੋਂ ਭਾਈ ਖਾਲੜਾ ਨੇ ਹੱਥ ਇੰਝ ਕਰਕੇ ਕਿਹਾ ਵੀ ਜਿੰਨੀ ਹੱਥਾਂ ਦੇ ਲਕੀਰਾਂ ਹੈਗੀਆਂ ਇਹ ਉਹਦੇ ਮੁਤਾਬਕ ਚੱਲ ਰਿਹਾ ਵਾ, ਇਸ ਕਰਕੇ ਇਹਦੇ ਚ ਕੋਈ ਮਸਲਾ ਨਹੀਂ ਹੈ ਵੀ 350 ਅਤੇ 500 ਆਦਮੀ ਕੋਈ ਫਰਕ ਨਹੀਂ ਪੈਂਦਾ। ਦੂਸਰੀ ਚੀਜ਼ ਇਹਦੇ ਇਸ ਤੋਂ ਇਲਾਵਾ ਜਿਹੜੇ MLA ਜਿਵੇਂ ਇਹਨਾਂ ਗੱਲ ਕੀਤੀ ਆ, ਉਹਨਾਂ ਭਾਈ ਖਾਲੜਾ ਨੂੰ ਕਿਹਾ ਪੱਟੀ ਜਿਹੜਾ ਫਾਟਕ ਆ ਕਚਹਿਰੀ ਦੇ ਨਾਲ, ਪੱਟੀ ਕਚਹਿਰੀ ਦੇ ਨਾਲ ਉਹ ਫਾਟਕ ਤੇ ਮਿਲੇ MLA ਬੁੱਟਰ ਫਤਿਹ ਖੋਜੇ ਦੇ ਬੁੱਟਰ ਸੀ
2: ਮੇਰੇ ਨਾਲ,
1: ਤੇ ਉਹਨਾਂ ਨੇ ਇਹ ਕਿਹਾ ਵੀ ਜੀਤ ਸਿੰਘ ਸੰਧੂ ਨੂੰ ਅਸੀਂ ਪਰਸੋਂ ਮਿਲੇ ਹਾਂ, ਤੇ ਉਹਨੇ ਕਿਹਾ ਭਾਈ ਵੀ ਅਸੀਂ ਤੇ ਫੈਸਲਾ ਕਰ ਲਿਆ ਵੀ ਖਾਲੜੇ ਨੂੰ ਜਸਵੰਤ ਸਿੰਘ ਨੂੰ ਮਤਲਬ ਐਲੀਮੀਨੇਟ ਕਰ ਦੇਣਾ, ਤੁਹਾਡਾ ਯਾਰ ਹੈ ਜੇ ਮਨਾਇਆ ਜਾਂਦਾ ਤੁਹਾਨੂੰ ਮਨਾ ਲਓ, ਤੇ ਰਿਪੋਰਟਾਂ ਛਾਪਣੀਆਂ ਬੰਦ ਕਰਤੇ। ਤੇ ਮੈਂ ਤਾਂ ਪਰਮਿਸ਼ਨ ਉਹਨੇ ਉਹਦੇ MLA ਦੇ ਕਹਿਣ ਮੁਤਾਬਕ ਜੀਤ ਸਿੰਘ ਸੰਧੂ ਨੇ ਕਿਹਾ ਵੀ ਅਸੀਂ ਤੇ ਬੇਅੰਤ ਸਿੰਘ ਤੋਂ ਪਰਮਿਸ਼ਨ ਲੈ ਲਈ ਆ, ਤੇ ਹੁਣ ਅਸੀਂ ਹੁਣ ਲਿਹਾਜ਼ ਨੀ ਕੋਈ ਕਰਨਾ। ਤੇ ਇੱਕ ਜਾਂ ਗੱਲ ਉਹਨਾਂ ਹੋਰ ਕੀ ਕਹੀ, ਉਹਨੇ ਕਿਹਾ ਜੇ 5000 ਲਾਵਾਰਸ ਲਾਸ਼ਾਂ ਦੀ ਗੱਲ ਕਰਦਾ ਤਾਂ ਫਿਰ ਜੇ 5000 ਹੈਗੀਆਂ ਤੇ 5000 ਇੱਕ ਵੀ ਬਣ ਜੂਗੀ, ਇਹਦਾ ਮਤਲਬ ਕਿ ਅਸੀਂ ਖਾਲੜੇ ਨੂੰ ਮਾਰਨਾ ਹੀ ਮਾਰਨਾ ਵਾ, ਜੇ ਖਾਲੜੇ ਨੂੰ ਹਰ ਹੱਦ ਚ ਮਾਰਨਾ।
3: ਅਜੀਤ ਸਿੰਘ ਸੰਧੂ ਕਹਿ ਰਿਹਾ,
1: ਅਜੀਤ ਸਿੰਘ ਸੰਧੂ ਕਹਿ ਰਿਹਾ ਤੇ MLA ਨੇ ਸੁਨੇਹਾ
3: ਲਾਇਆ,
1: MLA ਨੇ ਫਤਿਹ ਖੋਜਾ MLA ਸੀ ਉਦੋਂ 1992 ਦੀ ਇਲੈਕਸ਼ਨ ਤੇ ਵਿਧਾਨ ਸਭਾ ਦਾ, ਤੇ ਉਹਦੇ ਮਤਲਬ ਜਦੋਂ ਕਿਹਾ ਉਹਨੇ ਕਿਹਾ ਮੈਨੂੰ ਪਤਾ ਨਹੀਂ ਵੀ ਤੇਰੇ ਬਾਰੇ ਗੱਲ ਹੋਣ ਦੀ, ਇਸ ਤਰ੍ਹਾਂ ਜਦੋਂ ਗੱਲਾਂ ਹੁੰਦੀਆਂ ਵੀ ਤੇਰੇ ਬਾਰੇ ਗੱਲ ਹੋ ਰਹੀ ਸੀ, ਉਹ ਕਹਿੰਦੇ ਜਸਵੰਤ ਸਿੰਘ ਨੂੰ ਸਮਝਾ ਦਿਓ।
3: ਅਜੀਤ ਸਿੰਘ ਸੰਧੂ ਉਹਨਾਂ ਨੇ ਮੈਸੇਜ ਲਵਾਇਆ MLA ਨੂੰ,
1: ਇਹਦਾ ਮਤਲਬ ਮੈਂ ਜਿਹੜੀ ਤੁਹਾਨੂੰ ਤਾਂ ਗੱਲ ਕੀਤੀ ਹੈ ਵੀ ਇਹ ਮੈਸੇਜ ਡੇਲੀ ਦਾ ਹੀ ਫਨੋਮਨਾ ਬਣ ਗਿਆ ਸੀ, ਇਹ ਕੋਈ ਇੱਕ ਥਾਂ ਦਾ ਨਹੀਂ। ਤਾਂ ਤੁਹਾਨੂੰ ਦੱਸਿਆ ਅੰਮ੍ਰਿਤਸਰ ਮੋਹਨ ਇੰਟਰਨੈਸ਼ਨਲ ਚ ਵੀ ਜੇ ਚਾਰ ਬੰਦਿਆਂ ਨੇ ਡੈਲੀਗੇਸ਼ਨ ਨੇ ਮਿਲਣਾ ਤਾਂ 350 ਪੁਲਿਸ ਵਾਲੇ ਲਾ ਦਿਓ, DSP SP ਦੇ ਧਾਣੇ ਹੀ ਧਾਣਾ, ਤੇ ਜੇ ਉੱਥੇ ਪੱਟੀ ਦੇ ਵਿੱਚ ਕੋਈ ਤਾਂ ਉੱਥੇ SSP ਆਪ ਲਾਉਣ ਦਿਆ ਵਾ, ਤੇ ਇਸ ਕਰਕੇ ਇਹ ਸਨੇਹ ਤਾਂ ਲੱਗਦੇ ਰਹਿੰਦੇ ਸੀ, ਇਹ ਕੋਈ ਮਸਲਾ ਨਹੀਂ ਸੀ ਮੈਂ ਸਮਝਦਾ।
3: KPS ਗਿੱਲ ਦਾ ਕੀ ਉਦੋਂ ਰੋਲ ਸੀ? KPS ਗਿੱਲ
1: ਵੀ ਮੈਸੇਜ ਲਵਾਏ ਹੋਣੇ, ਪੰਜਾਬ ਦੇ DGP ਸੀ ਜੋ,
3: ਹਾਂਜੀ ਉਹਨਾਂ ਨੇ ਵੀ ਮੈਸੇਜ ਲਵਾਏ ਹੋਣੇ ਨੇ।
1: ਨਹੀਂ ਮੈਸੇਜ ਤਾਂ ਥੱਲੜੇ ਜਿਸ ਤਰ੍ਹਾਂ MLA ਦੇ ਥਰੂ ਲੱਗ ਗਿਆ ਵਾ, ਜਾਂ ਦੂਜਿਆਂ ਦੇ ਥਰੂ ਲੱਗ ਗਏ ਕਹਿ ਲਓ, ਹੋਰ ਮੋਹਤਬਰ ਹੁੰਦੇ ਸਰਪੰਚਾਂ ਦੇ ਥਰੂ ਲੱਗ ਗਏ, ਉਹ ਲੱਗ ਗਏ, ਹੁਣ ਆਪ ਤਾਂ ਕੋਈ ਹੈ ਨਾ SSP ਨੇ ਉਹਨਾਂ ਨਾਲ।
3: ਇਨ ਬਿਟਵੀਨ KPS ਗਿੱਲ ਨੇ ਕਦੇ ਕੋਈ ਗੱਲਬਾਤ ਕੀਤੀ ਹੋਵੇ, ਰਾਬਤਾ ਕੀਤਾ ਹੋਵੇ ਜਸਵੰਤ ਸਿੰਘ ਖਾਲੜਾ ਨੂੰ ਰੋਕਣ ਦਾ ਉਸ ਸਮੇਂ?
1: ਇਹੋ ਜਿਹਾ ਤਾਂ ਕੋਈ ਨਹੀਂ ਜੀ, ਪਰ ਆਇਆ ਉਹਨਾਂ ਰੋਕਣਾ ਤਾਂ SSP ਦੇ ਥਰੂ ਸੀ ਨਾ, ਅੱਜ ਜਿਹੜਾ ਮੋਦੀ ਆ, ਮੋਦੀ ਨੇ ਕੋਈ ਕੰਮ ਕਰਨਾ ਉਹਨੇ MP ਜਾਂ MLA ਦੇ ਥਰੂ ਕਰਨਾ, ਇਸ ਤਰ੍ਹਾਂ KPS ਗਿੱਲ ਤੇ DGP
2: ਨੇ। ਮੈਂ ਤੁਹਾਨੂੰ ਬਾਈ ਨੇਮ ਫਿਰ ਦੱਸਦਾ, ਅਸਲ ਚ ਜਸਵੰਤ ਸਿੰਘ ਖਾਲੜੇ ਦਾ ਹੈਂਡ ਰਾਈਟਿੰਗ ਅਦਾਲਤ ਦੇ ਵਿੱਚ ਇਹ ਜੇ ਡਾਕੂਮੈਂਟ ਲੱਗ ਚੁੱਕਾ ਹੈ, ਤੇ ਮੇਰੀ ਜੇ ਕੋਈ ਮੌਤ ਹੁੰਦੀ ਹੈ ਤੇ ਮੇਰੀ ਮੌਤ ਦੇ ਜ਼ਿੰਮੇਵਾਰ KPS ਗਿੱਲ ਤੇ ਮੁੱਖ ਮੰਤਰੀ ਆਪਣਾ ਬੇਅੰਤ ਸਿੰਘ ਹੋਣਗੇ, ਇਹ ਲਿਖਤੀ ਪ੍ਰਤੀ ਪਹਿਲਾਂ ਮਦਾਤ ਹੈਂਡਰਾਈਟਿੰਗ ਹੈ ਜਿਹੜਾ ਅਖਬਾਰ ਚ ਛਪਿਆ ਵੀ ਹੈ, ਪਰ ਉਹਦੇ ਹੈਂਡਰਾਈਟਿੰਗ ਜਿਹੜਾ ਓਰਿਜਨਲ ਆ ਉਹ ਪਤਾ ਨੀ ਪ੍ਰੈਸ ਟੁੱਟ ਤਰ੍ਹਾਂ ਇਹਦੇ ਕੋਲ ਰਹਿਣਾ ਜਾਂ ਕੀ ਬਣਿਆ ਬਣਿਆ, ਉਹ ਅਸਲੀ ਹੈਗਾ ਦਲ ਤੇ ਲੱਗਣਾ ਉਹਦਾ ਹੈਂਡਰਾਈਟਿੰਗ ਉਹ ਹੀ ਰਹਿਣਾ। ਇਹਦੀ ਗੱਲ ਜਿਹੜੀ ਆਪਾਂ ਕਰ ਰਹੇ ਥ੍ਰੈਟ ਦੀ ਗੱਲ, ਕਿਉਂਕਿ ਮੈਂ ਕਹਿ ਰਿਹਾ ਤਾਂ ਅਸੀਂ ਬਹੁਤ ਸਾਰੀ ਲਾਈਫ ਜਿਹੜੀ ਹੈ ਸਾਡੀ ਟੀਮ ਸਾਰੀ ਦੀ ਸਾਰੀ ਜਿੰਨੇ ਦੇ ਨਾਮ ਵੀ ਲਾਏ ਉਹ ਵੀ ਇਤਰੇ, ਇਹਦੇ ਕੋਈ ਸ਼ੱਟ ਨਹੀਂ, ਤਾਂ ਅਸੀਂ ਦੋ ਬੈਠੇ ਜਾਂ ਦੂਜੇ ਘੱਟ ਸੀ, ਬਹੁਤ ਜ਼ਿਆਦਾ ਡੇਰੇ ਨਹੀਂ ਬੰਦੇ ਟੀਮ ਲੜੀ। ਇਹ ਮੇਜਰ ਸਿੰਘ ਕਾਮਰੇਡ ਆ ਇੱਥੇ ਪਿੱਠੀ ਮਿਲੇ, ਉਸ ਬੰਦੇ ਨੇ ਮੈਨੂੰ ਕਹਾਣੀ ਸੁਣਾਈ ਲੋਕਾਂ ਨੇ, ਆਂਦਾ ਜੀ ਉਹ ਪੁਲਿਸ ਦੇ ਪੂਰਾ ਸਮਝੇ ਜਾਂਦੇ ਸੀ ਕਾਮਰੇਡ, ਠੀਕ ਹੈ ਨਾ, ਇਹ ਤਾਂ ਸਾਫ਼ ਸੀ ਨਾ ਡਰ ਪ੍ਰੋ ਸਮਝੇ ਜਾਂਦੇ ਬੰਦੇ, ਇਹ ਨਹੀਂ ਸੀ ਬਹੁਤੇ ਬੰਦੇ ਨਹੀਂ ਸੀ ਜਿਹੜੇ ਮੈਂ ਸਮਝਦਾ ਪ੍ਰੋ ਨਹੀਂ ਜਿੰਦ ਬਚਾਉਣ ਦੇ ਵਿਚਾਰੇ, ਉਹ ਤਾਂ ਮੇਰੇ ਹੁੰਦਾ ਇੱਕ ਮੁੰਡੇ ਨੂੰ ਇਹ ਦੂਜੇ ਦੇ ਉੱਤੇ ਪਾਇਆ ਹੈ, ਸਟੋਵ ਦੇ ਉੱਤੇ ਪਾਇਆ ਸੀ ਉਹਦੀ ਦੱਸਣ, ਮੈਂ ਜਿਉਂਦੇ ਬੰਦੇ ਦਾ ਨਾਂ ਲੈ ਰਿਹਾ ਕੋਈ ਉਤਰਾ ਨਹੀਂ, ਅਸਲੀ ਕਹਾਣੀ ਇਸ ਤਰ੍ਹਾਂ ਹੋਇਆ, ਜਿਹੜੀ ਬਾਬਾ ਹੈਗਾ ਇਹ ਦੂਜਾ ਕੀ ਨਾ ਜਿਹਨੇ ਚੜ ਚੜੇ ਪਾੜੇ ਦੇ
3: ਬਾਬਾ ਚਰਨ ਸਿੰਘ,
2: ਚਰਨ ਸਿੰਘ ਕਿਹਨੂੰ ਨੀ ਪਤਾ ਕਹਿੰਦੇ।

0: ਕਿਹਨੂੰ ਨੀ, ਮੈਂ ਤਾਂ ਬਾਈ ਨੇ ਦੱਸਿਆ, ਉਹ ਤੇ ਮੈਂ ਨੀ ਆਪ ਦੀ ਸੁਣੀ, ਆਹ ਮੇਰੀ ਜਿਹੜੀ ਆ, ਦੂਜੀ ਆਮ ਜਨਤਾ ਨੂੰ ਪਤਾ ਤੇ ਮੈਂ ਉਹ ਬੰਦੇ ਦਾ ਨਾਂ ਲਿਆ ਜਿਹੜਾ ਬੰਦਾ ਅੱਜ ਵੀ ਜਿਉਂਦਾ। ਆਪਾਂ ਕੋਈ ਇਹ ਕਹਾਣੀ ਨੀ ਡਰ ਰਹੇ ਜਿਹੜੀ ਜਿਹਦੇ ਵਿੱਚ ਕੋਈ ਉਤਰਾ ਹੀ ਹੋਵੇ, ਕੋਈ ਪੁੱਛਣ ਲੱਗ ਪਏ ਜਾਂਦਾ। ਤੇ ਜਿਹੜੀ ਤੁਸੀਂ ਕਹਿੰਦੇ ਦਲੇਰੀ ਵਾਲੀ, ਜਿਹੜੀ ਸਿੱਖ ਇਤਿਹਾਸ ਜਿਹੜਾ ਕੀ ਇੱਟ ਟਾਣਾ ਤਾਂ ਕਿਸੇ ਨੂੰ ਧੋ ਗਿਆ, ਇੱਕ ਪੁੱਠੀ ਤਾਂ ਸੀਮਤ ਹੋ ਜਾਣੀ। ਸਾਡੇ ਮੋਸਟਲੀ ਬੰਦੇ ਜਿਹੜੇ ਨੇ ਇਹ ਤੋਂ ਵੱਧ ਪ੍ਰਾਪਤੀ ਨੀ ਸਮਝਣ ਰਹੇ, ਬਾਹਰ ਜਾ ਕੇ ਬੜੇ ਖੁਸ਼ ਆ। ਕੋਈ ਸਿੱਖ ਇਤਿਹਾਸ ਦੇ ਪਾਪਰ ਦੇ ਤੌਰ ਤੇ ਤੁਸੀਂ ਵੇਖੋ, ਜਿਸ ਤਰ੍ਹਾਂ ਜਿੰਨੇ ਬੰਦੇ ਨੇ ਇਸ ਲੈਵਲ ਤੇ ਨਹੀਂ ਜਾ ਰਹੇ।
1: ਮੈਨੂੰ ਤੁਸੀਂ ਵੀ ਭਾਈ ਸਾਹਿਬ ਮੈਂ ਗੱਲ ਕੀਤੀ, ਕਿੰਨੇ ਕੁ ਦਲੇਰ ਸੀ ਭਾਈ ਜਸਵੰਤ ਸਿੰਘ ਕਾਲੜਾ?
2: ਸਾਰੇ ਜਿੰਨੀ ਹੁਣ ਤੱਕ ਗੱਲ ਕਰ ਰਹੇ ਉਹਨਾਂ ਦੀ ਦਲੇਰੀ ਦੀ ਕਰ ਰਹੇ ਹਾਂ। ਉਹਨਾਂ ਦੀ ਲਾਈਫ, ਉਹਨਾਂ ਦੀ ਲਾਈਫ ਜਿਹੜੀ ਅਸਲ ਦੇ ਵਿੱਚ ਨਾ ਟਰੂ ਸਿੱਖ ਜਿਹਨੂੰ ਕਹੀਦਾ, ਜਮਾਂ ਦਾ ਰੱਬ ਦੇ ਭਾਣੇ ਚ ਰਹਿਣ ਵਾਲਾ ਸਿੱਖ ਜਾਂ ਗੁਰੂ ਦਾ ਸਿੱਖ, ਉਹ ਗੁਰੂ ਦੇ ਸਿੱਖ ਨੂੰ ਅੰਬੋਡੀ ਕਰਦੇ ਸੀ। ਇਸ ਕਰਕੇ ਇਹ ਚਲੋ ਕੁਦਰਤੀ 1995 ਦਾ ਦੌਰ ਆ, ਲਾਈਮ ਲਾਈਟ ਜ਼ਿਆਦਾ ਆ ਗਿਆ, ਲੇਕਿਨ ਜਿਵੇਂ ਤਾਂ ਦੱਸਿਆ 1975 ਦੇ ਵਿੱਚ ਜਦੋਂ 23-24 ਸਾਲ ਦੇ ਸੀ, ਉਦੋਂ ਵੀ ਐਮਰਜੈਂਸੀ ਦੇ ਕਿੰਨੇ ਕੁ ਲੋਕ ਸੀ ਭਾਈ ਇੰਦਰਾ ਗਾਂਧੀ ਦੇ ਉਲਟ ਬੋਲਣ ਵਾਲੇ, ਐਮਰਜੈਂਸੀ ਤਾਂ ਸਾਰੇ ਹਿੰਦੁਸਤਾਨ 'ਚ ਲੱਗੀ ਸੀ, ਪਰ ਐਮਰਜੈਂਸੀ ਦੇ ਉਲਟ ਮੋਰਚਾ ਕਿੰਨੇ ਲਾਇਆ? ਸਿੱਖਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ, ਉਹਦੇ ਵਿੱਚ ਫਿਰ ਭਾਈ ਖਾਲੜਾ ਸਾਹਿਬ ਮਦਦ ਕਰ ਰਹੇ, ਜਿਹੜੇ ਜੇਲ੍ਹਾਂ ਦੇ ਵਿੱਚ ਜਾ ਕੇ ਰਾਸ਼ਨ ਪਹੁੰਚਾ ਰਹੇ, ਜਿਹਨਾਂ ਦੇ ਜਾ ਕੇ ਸੰਦੇਹ ਪਹੁੰਚਾ ਰਹੇ ਆ, ਐਮਰਜੈਂਸੀ ਦੇ ਖਿਲਾਫ ਜਿਹੜਾ ਘੋਲ ਚੱਲ ਰਿਹਾ ਉਹਦੀ ਸਪੋਰਟ ਕਰ ਰਹੇ ਆ। ਇਹ ਤਾਂ ਉਦੋਂ ਉਹ ਜਵਾਨੀ ਵੇਲੇ ਵੀ ਇਹੀ ਕੰਮ ਕਰ ਰਹੇ ਸੀ।
1: ਮੇਰਾ ਸਵਾਲ ਸੀ, ਮੈਨੂੰ ਲੱਗਦਾ ਬੜਾ ਇੰਪੋਰਟੈਂਟ ਹੈ ਸਵਾਲ, ਕਿਉਂਕਿ ਉਹ ਸਮੇਂ ਦੇ ਵਿੱਚ ਜਦੋਂ ਇੰਨਾ ਸਾਰਾ ਕੁਛ ਹੋ ਰਿਹਾ ਸੀ, ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦਾ ਗਰੁੱਪ, ਤੁਸੀਂ ਉਹਨਾਂ ਦੇ ਸਾਥੀ, ਜਦੋਂ ਇਹ ਸਾਰਾ ਕੁਛ ਕਰ ਰਹੇ ਸੀ, ਪਰਿਵਾਰ ਦਾ ਪਿੱਛੇ ਕੀ ਰਿਐਕਸ਼ਨ ਸੀ? ਵੈਸੇ ਤਾਂ ਮੈਂ ਮਤਲਬ ਆਪਣਾ ਨਿੱਜੀ ਤਜਰਬਾ ਸਾਂਝਾ ਕਰਨਾ ਚਾਹੂੰ, ਮਾਲਵੇ ਤੋਂ ਮੈਂ ਆਉਣਾ ਮਾਨਸਾ ਤੋਂ, ਤੇ ਮੈਂ ਇੱਕ ਚੀਜ਼ ਦੇਖੀ, ਕਿਉਂਕਿ ਅਸੀਂ ਰਿਪੋਰਟਿੰਗ ਕਰਦੇ ਰਹਿੰਦੇ ਹਾਂ ਮਾਝੇ ਦੇ ਵਿੱਚ ਬਹੁਤ ਟਾਈਮ ਤੋਂ, ਲਗਾਤਾਰ ਅਸੀਂ ਇੱਥੇ ਆਉਣੇ ਹਾਂ, ਮਾਨ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ। ਵੈਸੇ ਤਾਂ ਜਿਹੜੀ ਉਹ ਇੰਸਟਿੰਕਟ ਹੈ, ਜਿਹੜਾ ਉਹ ਅਗਰੈਸ਼ਨ ਹੈ ਜਿਹੜਾ ਇਹ ਖਿੱਤੇ ਨੇ ਝੱਲਿਆ ਹੈਗਾ ਮਾਝੇ ਨੇ, ਚਾਹੇ ਸਿਕੰਦਰ ਨੂੰ ਰੋਕਣਾ ਹੋਵੇ, ਪੋਰਸ ਨੇ ਉਹ ਵੀ ਇੱਥੇ ਰੋਕਿਆ ਮਾਝੇ ਦੇ ਵਿੱਚ, ਤਾਂ ਜਿੰਨੇ ਧਾੜ ਵੀ ਆਏ, ਜਿੰਨੇ ਇਨਵੇਡਰ ਆਏ, ਉਹ ਵੀ ਸਾਰੇ ਇੱਥੋਂ ਆਏ। ਵੈਸੇ ਤਾਂ ਮੈਂ ਦੇਖਿਆ ਕਿ ਇੱਥੋਂ ਦੀਆਂ ਤਾਂ ਲੇਡੀਜ਼ ਦੇ ਵਿੱਚ ਵੀ ਉਹ ਜਿੰਨੀਆਂ ਸਟਰੋਂਗ ਨੇ, ਉਹਨਾਂ ਮਾਲਵੇ ਦੇ ਵਿੱਚ ਉਹ ਚੀਜ਼ ਨਹੀਂ। ਮਾਲਵੇ ਦੇ ਵਿੱਚ ਕਿਤੇ ਨਾ ਕਿਤੇ ਸੋਫਟ ਕਾਰਨਰ, ਪੁੱਤਾ ਮੇਰਾ, ਘਰ ਵਾਲਾ ਮੇਰਾ, ਉਹ ਚੀਜ਼ ਆ ਜਾਂਦੀ ਹੈ। ਪਰ ਜਦੋਂ ਅਸੀਂ ਇੱਥੇ ਆਉਂਦੇ ਹਾਂ, ਇੱਥੇ ਅਸੀਂ ਕਹਾਣੀਆਂ ਸੁਣਦੇ ਹਾਂ ਲੋਕਾਂ ਦੀਆਂ, ਜਿਨ੍ਹਾਂ ਨੇ ਉਦੋਂ ਸੰਘਰਸ਼ ਦੇ ਦੌਰ ਦੇ ਵਿੱਚ ਬਹੁਤ ਕੁਛ ਕੀਤਾ, ਵੱਡੇ ਕੰਮ ਕੀਤੇ, ਤਾਂ ਉਦੋਂ ਲੇਡੀਜ਼ ਦਾ ਵੀ ਅਹਿਮ ਰੋਲ ਰਿਹਾ ਕਿ ਉਹ ਘਰ ਪੂਰਾ ਸਾਂਭ ਰਹੀਆਂ ਸੀ, ਸਾਰਾ ਕੁਛ ਉਹ ਦੇਖ ਵੀ ਰਹੀਆਂ ਸੀ, ਉਹਨਾਂ ਦੇ ਧੀ ਪੁੱਤ ਜਿਨ੍ਹਾਂ ਦੇ ਸ਼ਹੀਦ ਵੀ ਹੋਏ, ਮਾਰੇ ਵੀ ਗਏ, ਉਹਨਾਂ ਨੇ ਵੀ ਸਾਰਾ ਕੁਛ ਦੇਖਿਆ। ਮੈਂ ਉਹੀ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਕਿ ਪਰਿਵਾਰ ਦਾ ਪਿੱਛੇ ਕੀ ਰਿਐਕਸ਼ਨ ਹੁੰਦਾ ਜਦੋਂ ਏਡਾ ਤੁਸੀਂ ਕੰਮ ਵੱਡਾ ਕਰ ਰਹੇ ਸੀ ਉਦੋਂ, ਕਿਉਂਕਿ ਫਿਕਰ ਤਾਂ ਕਰਦਾ ਨਾ ਪਰਿਵਾਰ ਤਾਂ।
0: ਇਹ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੀ ਜਿਹੀ ਟਰਸ ਸੁਣਾਉਣੀ ਚਾਹੁੰਦਾ ਹਾਂ ਤੇ ਜਸਵੰਤ ਸਿੰਘ ਬਾਰੇ ਜਾਰੀ ਜਾਰੀ ਪਰਿਵਾਰ ਦਾ ਵੀ ਜਵਾਬ ਦੇ ਦੇ। ਮੇਨ ਗੱਲ ਜਿਹੜੀ ਹੈ, ਜਸਵੰਤ ਸਿੰਘ ਜੋ ਠਾਲਦਾ, ਜਿੱਦਣ ਅਰਜਨ ਸਿੰਘ ਮਸਤਾਨਾ ਢਰਿਆਲੇ ਦਾ ਇਹ MLA ਆ ਕਾਮਰੇਡ ਪਾਰਟੀ ਦਾ, ਤੇ ਉਸਦੇ ਜਦੋਂ ਇਕੱਠ ਹੋ ਰਹੇ ਸਾਰੀ ਕਾਮਰੇਡ ਪਾਰਟੀ ਬਦੋਸ ਦਿਨ, ਤੇ ਉਸ ਦਿਨ ਜਸਵੰਤ ਸਿੰਘ ਠਾਲੜਾ ਵੀ ਉੱਥੇ ਜਦੋਂ ਭੋਜਦੇ ਸੀ ਅੱਡੀ, ਤੇ ਉਸ ਦਿਨ ਜਿੰਨੀ ਦਲੇਰੀ ਨਾਲ ਇਹਨੇ ਜਸਵੰਤ ਸਿੰਘ ਠਾਲੜਾ ਦੇ ਹੱਟੇ ਸਟੈਂਡ ਲਾਈਨ ਦੀ ਗੱਲ ਕੀਤੀ ਹੈ, ਇਹ ਸਾਰੇ ਕਾਮਰੇਡ ਜਾਣਦੇ ਹੋਣ, ਤੇ ਉਹਨੇ ਮਨੁੱਖਤਾ ਦੀ ਗੱਲ ਕੀਤੀ। ਮੈਂ ਤਾਂ ਗੱਲ ਕਰਨੀ ਜਿਹੜਾ ਉਸ ਦਿਨ ਇਹ ਗੱਲ ਨੂੰ ਤੁਹਾਡਾ ਬੰਦਾ ਮਾਰਤਾ ਉਹਨਾਂ, ਮਤਲਬ ਉਸ ਦਿਨ ਪੁਲਿਸ ਦਾ ਮਰਿਆ ਸੀ ਨਾ, MLA ਮਰਿਆ, MLA ਅਰਜਨ, ਯਾਰ ਤੁਸੀਂ ਇਹਦੇ ਡਰ ਰਹੇ ਜੇ, ਤੇ ਝੂਠੇ ਮੁਕਾਬਲੇ ਤੁਸੀਂ ਡਰ ਰਹੇ ਜੇ, ਪਰ ਤੁਸੀਂ ਆਹ ਕੀ ਹੋ ਰਿਹਾ, ਸਹਿਦੇਵ ਸਿੰਘ ਬਰਾੜ ਨੇ ਉਸ ਦਿਨ ਇੱਕ ਝੂਠਾ ਮੁਕਾਬਲਾ ਟਰ ਚੁੱਕਾ, ਸਟਾਰਟਿੰਗ ਹੋ ਚੁੱਕੀ। ਹੁਣ ਆਪਾਂ ਕਰੀਏ ਤੁਹਾਡੇ ਪਰਿਵਾਰ ਦੀ ਗੱਲ ਜਵਾਬ। ਮੈਂ ਪਰਮਜੀਤ ਠਾਲੜਾ ਜਦੋਂ ਚੁੱਕੇ ਗਏ, ਇੱਕ ਦੋ ਜਣੇ ਰਾਤ ਆਣ ਕੇ ਇੱਥੇ ਸੰਦੇ, ਕੋਈ ਸਿਕਿਉਰਟੀ ਨਹੀਂ, ਕੋਈ ਸਾਡੇ ਕੋਤਰਾਂ ਦੇ ਨਹੀਂ, ਪਰ ਮੈਂ ਇਮਾਨਦਾਰੀ ਨਾਲ ਸਟੇਜ ਤੇ ਕਹਿੰਦਾ, ਤੇ ਇੱਕ ਵਾਈਫ ਆ, ਇੱਕ ਛੋਟੇ ਛੋਟੇ ਬੱਚੇ ਨੂੰ ਕਰਨਿਆ, ਦੂਜਾ ਬੀਜਾਪੀ ਮੈਡਮ ਦੇ ਅੱਖਾਂ ਦੇ ਵਿੱਚ ਮੈਂ ਕਦੀ ਇਸ ਤਰ੍ਹਾਂ ਤਰੁੰਦਿਆਂ ਨਹੀਂ ਵਿੱਚ ਅੰਦਰ ਵੜ ਕੇ ਯਾਰ ਭਰਾ ਰੋਈ ਹੋਵੇ, ਜਿਹੜੀ ਉਹਦਾ ਪਤੀ ਨਹੀਂ ਨਾ ਰੋਈ ਹੋਵੇ, ਪਰ ਉਹਨੇ ਜਿੰਨੀ ਦਲੇਰੀ ਨਾਲ ਕੰਮ ਕੀਤਾ, ਇਹ ਉਹਦਾ ਵਿਰੋਧ ਹੈ। ਬੀਬੀ ਦਾ

0: ਹਾਂ ਜ਼ਰੂਰ ਹਾਂ ਇੱਟ ਨੂੰ ਬੀਬੀ ਖਾਲੜਾ ਬਾਰੇ ਜਿਹੜੀ ਗੱਲ ਕਰੀਏ ਫਿਰ ਇੱਥੇ ਪੀਸ ਵਾਲੇ ਇੱਟਾਂ ਨੂੰ ਦਿੱਤਾ ਜਿਹੜਾ ਉਹਨੇ ਵਿੱਚ ਬਿਠਾਇਆ ਨਾ ਫਿਲਮ ਦੇ ਵਿੱਚ ਤੇ ਉਹ ਲੈ ਕੇ ਆਏ ਨੇ ਦੂਜਾ ਤੇ ਤੁਸੀਂ ਦੀਵਾਲੀ ਆ ਜੇ ਵੋ ਉਹ ਤਾਂ ਫਿਲਮੀ ਸਟਾਈਲ ਪਰ ਸੱਚਾਈ ਹੈ ਤੇ ਰਿਵਿਊ ਯਾਦ ਹੋਣਾ ਉਹਨਾਂ ਨੇ ਰਿਵਿਊ ਗੱਲਾਂ ਦੀ ਗੱਲ ਹੋਣੀ ਉਹਨਾਂ ਨੇ ਫੋਨ ਕੀਤਾ ਤੇ ਜਸਵੰਤ ਸਿੰਘ ਠਾਲੜਾ ਨੂੰ ਤੁਹਾਨੂੰ ਮਿਲਾ ਦਿੰਦੇ ਆ ਪੁਲਿਸ ਨੇ ਲੈਂਡਲਾਈਨ ਫੋਨ ਸੀ ਹੁਣ ਜਦੋਂ ਅਸੀਂ ਗਾਂ ਟੀਮ ਕੰਮ ਕਰ ਰਹੀ ਹੈ ਬੀਬੀ ਖਾਲੜ ਦੇ ਨਾਲ ਤੇ ਬੀਬੀ ਖਾਲੜ ਨੂੰ ਅਸੀਂ ਆਖਦੇ ਤੁਸੀਂ ਡਾਇਰੈਕਟਰ ਕੋਈ ਗੱਲ ਨਹੀਂ ਤੇ ਗੱਲ ਕਰੋ ਤੇ ਇਹੋ ਜਿਹੀ ਕੋਈ ਗੱਲ ਕਰੋ ਜਿਹੜੀ ਉਹਨੂੰ ਤੁਹਾਨੂੰ ਦੋਵਾਂ ਨੂੰ ਪਾਓ ਦੂਜੀਆਂ ਗੱਲਾਂ ਜਨਰਲ ਕੋਈ ਗੱਲ ਕਰ ਲਓ ਗੱਲਾਂ ਲੇਡੀ ਰੋਣ ਲੱਗ ਪਈ ਕੋਈ ਇਸ ਤਰ੍ਹਾਂ ਦੀ ਗੱਲ ਆ ਜਿਹੜੀ ਨਹੀਂ ਉਹਨੇ ਗੱਲ ਕੀਤੀ ਜੋ ਮੈਨੂੰ ਦੱਸਿਆ ਬੀਬੀ ਖਾਲੜ ਦਾ ਸੁਣੀ ਤੇ ਉਹ ਜੀ ਤੂੰ ਤੈਨੂੰ ਹੁਣ ਮੈਨੂੰ ਭੁੱਲ ਰਹੀ ਆ ਮੈਨੂੰ ਭੁੱਲ ਰਹੀ ਆ ਇਹਨੇ ਜੋ ਵੀ ਗਾਹ ਕੱਢ ਕੇ ਲੱਠੀ ਦਾ ਜੋ ਸ਼ਬਦ ਉਹਨਾਂ ਦੇ ਹੋਣਗੇ ਮੈਨੂੰ ਹਲੇ ਉਹ ਨੀ ਗੱਲ ਆ ਗਈ ਰਹਿ ਤੋਂ ਪਾਓ ਤੇ ਚਵਲਾ ਭੌਂਦਾ ਕੌਣ ਆ ਠਾਲਾ ਤਾਂ ਬਣ ਕੇ ਡਰਿਆ ਹੈ ਨਾ ਤੇ ਦੂਜੀ ਜਨਾਨੀ ਰੋਣ ਲੱਗ ਪਏ ਡਲਟੀ ਬੰਨੀ ਹੈ ਇਠਾਲਾ ਬਣਾ ਤਾ ਪੁਲਿਸ ਨੇ ਗੱਲਾਂ ਬਾਤਾਂ ਜੋ ਉਤਰਾ ਹੀ ਲੈਣ ਲੈਣ ਦੀ ਇਹ ਸੱਚਾਈ ਦੀ ਘਟਨਾ ਬੀਬੀ ਖਾਲੜਾ ਇਹਨੂੰ ਬਹੁਤ ਵਧੀਆ ਐਕਸਪਲੇਨ ਕਰ ਸਕਦੀ ਤੇ ਉਹਨੇ ਅੱਗੋਂ ਇੰਨੀ ਬੁਰੀ ਤਰ੍ਹਾਂ ਕੀਤੀ ਉਹਦੇ ਨਾਲ ਜਿਹੜੀ ਦੱਸੀ ਨਹੀਂ ਜਾਂਦੀ ਯੁਤਰੀ ਬੈਠੇ ਇਹ ਬੀਬੀ ਖਾਲੜਾ ਤੋਂ ਜਿਹੜੀ ਕਹਾਣੀ ਮੇਰੀ ਆਪ ਦੀ ਸੁਣੀ ਹੈ ਇਹਨੂੰ ਸ਼ਾਇਦ ਜੀ ਇਹ ਸਾਰਿਆਂ ਨੂੰ ਕਹਾਣੀਆਂ ਆਈਆਂ ਹੋਈਆਂ ਸਾਡੀ ਸਾਰੀ ਟੀਮ ਨੂੰ ਪਤਾ ਇਹ ਗੱਲ ਬਹੁਤ ਲੇਟ ਸੀ ਮਤਲਬ ਮੈਂ ਆਖੀ ਬੀਬੀ ਖਾਲੜਾ ਨੇ ਜਿਹੜਾ ਸਟੈਂਡ ਹੈ ਬਹੁਤ
1: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618

0: 2112 अरुण कौशल। मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू या फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदन लई गौरव शर्मा नू शोरूम च जाके मिलो या फिर फोन कर लो 4039036757।
0: मर्सिडीज बेंज कंट्री हिल्स।
2: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 4036162445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5878732-1208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।
8: 31 ਅਗਸਤ 1995 ਨੂੰ ਮੁੱਖ ਮੰਤਰੀ ਬੈਂਸ ਸਿੰਘ ਹੋਣਾ ਦਾ ਅਸੈਸੀਨੇਸ਼ਨ ਹੋ ਜਾਂਦਾ। 6 ਸਤੰਬਰ 1995 ਨੂੰ ਸਵੇਰੇ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਪੁਲਿਸ ਘਰੋਂ ਲੈ ਜਾਂਦੀ ਹੈ। ਰਜੀਵ ਸਿੰਘ ਜੀ, ਤੁਸੀਂ ਸਾਨੂੰ ਦੱਸੋ ਕਿਹਾ ਜਾਂਦਾ ਕਿ ਉਸ ਸਮੇਂ ਇਹ ਕੇਸ ਦੇ ਤਹਿਤ ਗ੍ਰਿਫਤਾਰੀ ਦਿਖਾਈ ਗਈ। ਬੈਂਸ ਸਿੰਘ ਉਹਨਾਂ ਦੇ ਕੇਸ ਦੇ ਵਿੱਚ ਗ੍ਰਿਫਤਾਰੀ ਦਿਖਾਈ ਗਈ ਸੀ?
9: ਨਹੀਂ, ਬੈਂਸ ਸਿੰਘ ਦੇ ਕੇਸ ਨੇ ਮੌਕਾ ਦੇ ਦਿੱਤਾ ਪੁਲਿਸ ਨੂੰ ਕਿ ਮੁੱਖ ਮੰਤਰੀ ਦਾ ਅਟੈਕ ਹੋਇਆ ਵਾ ਤਾਂ ਅਸੀਂ ਜਿਹਨੂੰ ਮਰਜ਼ੀ ਫੜ ਲਈਏ ਤਾਂ ਗਾਇਬ ਕਰ ਦਈਏ, ਕੀ ਹੋਊਗਾ? ਉਸ ਕੇਸ ਦੇ ਵਿੱਚ ਨੀ ਗ੍ਰਿਫਤਾਰੀ ਵਿਖਾਈ ਗਈ। ਉਹਨਾਂ ਨੂੰ ਤਾਂ ਹੈਗਾ ਵੀ ਇਹ ਸ਼ੋਅ ਹੀ ਨਹੀਂ ਕਰਨਾ ਕਿ ਅਸੀਂ ਮਤਲਬ ਮਾਰਤਾ ਜਾਂ ਦੂਜਾ ਵਾ। ਉਹ ਕੁਦਰਤੀ ਖੇਡ ਇਹ ਹੋਈ ਆ ਕਿ ਮੈਂ ਉਹਨਾਂ ਦੇ ਡਰਾਇੰਗ ਰੂਮ ਚ ਅੰਦਰ ਬੈਠਾ ਹਾਂ, ਬਾਹਰ ਰੌਲਾ ਰੱਪਾ ਪਿਆ, ਮੈਂ ਬਾਹਰ ਗੇਟ ਤੇ ਆਇਆ ਤੇ ਚੁੱਕ ਕੇ ਉਹਨੂੰ ਵੈਨ ਦੇ ਵਿੱਚ ਪਾਉਣ ਦੇ, ਡੀ ਐਨ ਬੀ 5969 ਵੈਨ ਦੇ ਵਿੱਚ, ਮਰੂਤੀ ਸੁਜ਼ੂਕੀ ਵੈਨ ਚ। ਉਹਦੇ ਕਰਕੇ ਰਿਕਾਰਡ ਦੇ ਉੱਤੇ ਆ ਗਈ ਘਟਨਾ। ਉਸ ਤੋਂ ਬਾਅਦ ਅਸੀਂ ਇਹ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਬੀਬੀ ਖਾਲੜਾ ਨੇ ਪਟੀਸ਼ਨ ਪਾਈ, ਜਿਹਦੇ ਨਾਲ ਇਹ ਰਿਕਾਰਡ ਦਿੱਲੀ ਚਲਾ ਗਿਆ ਤੇ ਸੀ ਬੀ ਆਈ ਦੀ ਇਨਕੁਆਇਰੀ ਮਾਰਕ ਹੋ ਗਈ ਤੇ ਖਾਲੜਾ ਕੇਸ

0: ਖੁੱਲ੍ਹ ਗਿਆ ਹਾਲਾਂਕਿ ਇਸ ਦੇ ਨਾਲ ਹੀ ਲਾਵਾਰਸ ਲਾਸ਼ਾਂ ਦਾ ਕੇਸ ਵੀ ਖੁੱਲ੍ਹ ਗਿਆ
1: ਤੁਹਾਨੂੰ ਅੱਖੀਂ ਡਿੱਠਾ ਹਾਲ ਜ਼ਰੂਰ ਦੱਸੋ ਥੋੜ੍ਹਾ ਜਿਹਾ ਉਹ 10-15 ਮਿੰਟ ਮੂਵਮੈਂਟ ਦੱਸੋ ਜਿਹੜੀ ਤੁਸੀਂ ਅੱਖੀਂ ਦੇਖੀ ਆਪਦੇ ਕਿਉਂਕਿ ਤੁਸੀਂ ਇਤਿਹਾਸ ਦੇ ਗਵਾਹ ਹੋਗੇ
0: ਮੇਰੇ ਸਾਹਮਣੇ ਉਹਨਾਂ ਨੂੰ ਜੋ ਚੁੱਕ ਕੇ ਪਾਇਆ ਗਿਆ ਵਾ ਮੈਂ ਉਹਨਾਂ ਨੇ ਭਿੜਿਆ ਵਾ ਤੇ ਉਹਨਾਂ ਨੂੰ ਧੱਕੇ ਮਾਰ ਕੇ ਸੁੱਟਤਾ ਵਾ ਤੇ ਵੈਨ ਦੇ ਵਿੱਚ ਲੱਦ ਕੇ ਤੇ ਲੈ ਗਏ
1: ਕਿੰਨੇ ਜਾਣੇ ਸੀ
0: ਪੁਲਿਸ ਵਾਲੇ 7 ਜਾਣੇ ਤੇ ਦੂਸਰੀ ਚੀਜ਼ ਇਹ ਹੀ ਕਿ ਪੁਲਿਸ ਦੇ ਮਗਰ ਇੱਕ ਜਿਪਸੀ ਦੇ ਵਿੱਚ DSP ਜਸਪਾਲ ਸਿੰਘ ਅਤੇ DSP ਸ਼ੋਕ ਕੁਮਾਰ ਜਿਹੜੇ ਦੋ ਦੇ ਪਿੱਛੇ ਜਿਪਸੀ ਜਿਹੜੀ ਜਿਪਸੀ ਮਗਰ ਗਈ ਹੈ ਵੈਨ ਦੇ ਮਗਰ ਜਿਹਦੇ ਕਰਕੇ ਉਹ ਵੀ ਨੋਟ ਹੋ ਗਏ ਸਾਰੇ ਸਾਰੇ ਇਸ ਕਰਕੇ ਇਹ ਇਤਿਹਾਸਕ ਤੌਰ ਦੇ ਉੱਤੇ ਕੇਸ ਇਹ ਵੀ ਆਮ ਤੌਰ ਤੇ ਪੁਲਿਸ ਵਾਲੇ ਰਾਤ ਨੂੰ ਚੁੱਕਦੇ ਇਹਨਾਂ ਦੇ ਹੌਸਲੇ ਵੇਖੋ 1995 ਵਿੱਚ ਕਿੰਨੇ ਖੁੱਲੇ ਸੀ ਸਵੇਰੇ 9:05 ਤੇ 5 ਮਿੰਟ ਦੇ ਉੱਤੇ ਅਗਵਾ ਕਾਂਡ ਹੋਇਆ ਹੈ ਜਿਹੜਾ ਮੇਰੇ ਸਾਹਮਣੇ ਹੋਇਆ ਤੇ 9:05 ਜਦੋਂ ਅਸੀਂ ਸੁਪਰੀਮ ਕੋਰਟ ਵਕੀਲ RS ਸੋਢੀ ਨੂੰ ਦੱਸੀ ਇਹ ਗੱਲ ਤਾਂ ਉਹਨੇ ਪਹਿਲਾਂ 2 ਘੰਟੇ ਯਕੀਨ ਹੀ ਨਹੀਂ ਕੀਤਾ ਉਹ ਕਹਿੰਦਾ ਨਹੀਂ ਘਟਨਾ ਰਾਤ ਨੂੰ ਹੋਈ ਹੋਊ ਸ਼ਾਮੀ 6 ਵਜੇ ਹੋਈ ਹੋਊ ਸਵੇਰੇ 4 ਵਜੇ ਹੋਈ ਹੋਊ ਅਸੀਂ ਕਹਿੰਦੇ ਨਹੀਂ ਸੱਚੀ ਮੁੱਚੀ ਹੋਇਆ ਵਾ 9:05 ਤੇ ਹੋਇਆ ਵਾ ਲੋਕੀ ਮੁਲਾਜ਼ਮ ਯੂਨੀਵਰਸਿਟੀ ਜਾਣਦੇ ਆ ਡਿਊਟੀਆਂ ਦੇ ਉੱਤੇ ਕਬੀਰ ਪਾਰਕ ਲੋਨੀ ਦੇ ਵਿੱਚ ਕਾਫੀ ਮੁਲਾਜ਼ਮ ਗੁਰੂ ਨਾਨਕ ਯੂਨੀਵਰਸਿਟੀ ਤੇ ਖਾਲਸਾ ਕਾਲਜ ਦੇ ਮੁਲਾਜ਼ਮ ਆ ਜਿਹੜੇ ਰਹਿੰਦੇ ਆ ਤਾਂ ਕਹਿੰਦਾ ਸਾਰੇ ਲੋਕ ਜਾ ਰਹੇ ਲੋਕਾਂ ਨੇ ਵੇਖੇ ਹੋਰ ਲੋਕਾਂ ਨੇ ਬਥੇਰਿਆਂ ਨੇ ਘਟਨਾ ਆਪਣੇ ਅੱਖੀਂ ਵੇਖੀ ਪੁਲਿਸ ਆਉਂਦੀ ਵੇਖੀ ਜਾਂਦੀ ਵੇਖੀ ਆ ਪਰ ਮੈਂ ਗੱਲ ਜਿਵੇਂ ਦੱਸਣ ਦਿਆਂ ਵੀ ਦਹਿਸ਼ਤ ਇੰਨੀ ਜ਼ਿਆਦਾ ਸੀ ਵੀ ਪੁਲਿਸ ਦੇ ਦਿਮਾਗ 'ਚ ਕਿਹੜਾ ਬੰਦਾ ਵਾ ਜਿਹੜਾ ਸਾਡੇ ਖਿਲਾਫ਼ ਗਵਾਹੀ ਦੇ ਜੂਗਾ ਤੇ ਦੂਜਾ ਉਹਨਾਂ ਨੂੰ ਇਹ ਵੀ ਜੇ ਚੁੱਕੀ ਲਵਾਂਗੇ ਤੇ ਫਿਰ ਕੀ ਹੋਊ ਦੂਸਰਾ ਇੱਕ ਘਟਨਾ ਤੋਂ ਇੱਕ ਦਿਨ 2 ਦਿਨ ਪਹਿਲਾਂ ਵੀ ਕੀਤੀ ਗਈ ਸੀ ਕੋਸ਼ਿਸ਼ ਜਿਵੇਂ ਨਾ ਖਾਲੜਾ ਕੇ ਦੱਸਿਆ ਖਾਲੜੇ ਥਾਣੇ 'ਚ ਉਦੋਂ ਵੀ SHO ਨੂੰ ਮਤਲਬ ਇਹਨਾਂ ਨੇ ਹੁਕਮ ਕੀਤੇ ਹੋਏ ਵੀ ਜਦੋਂ ਖਾਲੜਾ ਆਵੇ ਸਾਨੂੰ ਦੱਸਿਓ ਪਰ SHO ਚਲੋ ਜਰਕ ਗਿਆ ਜਾਂ ਪਤਾ ਨੀ ਕੀ ਹੋਇਆ ਪਤਾ ਨੀ ਕੀ ਹੋਇਆ ਵਾ ਉਹਨੇ ਮਤਲਬ DSP ਨੂੰ ਨੀ ਦੱਸਿਆ ਉਹਨੇ ਫਿਰ ਵੀ ਖਾਲੜੇ ਦੇ ਜਾਣ ਤੋਂ ਬਾਅਦ ਦੱਸਿਆ ਵੀ ਅੱਜ ਆਇਆ ਸੀ ਤੇ ਲੰਘਿਆ ਸੀ ਮੈਂ ਨੀ ਵੇਖਿਆ ਮਗਰ ਉਹਨੂੰ ਝਿੜਕਿਆ ਵੀ ਅਜੀਤ ਸਿੰਘ ਸੰਧੂ ਨੇ ਯਾਰ ਉਹ ਪਿੰਡ ਆਇਆ ਵਾ ਤਾਂ ਤੁਸੀਂ ਦੱਸਿਆ ਨੀ ਸਾਨੂੰ ਨਹੀਂ ਤਾਂ ਅਸੀਂ ਤੁਹਾਨੂੰ ਪਿੰਡੋ ਹੀ ਚੁੱਕ ਲੈਣਾ ਸੀ ਪੁਲਿਸ ਨੂੰ ਇਹ ਵੀ ਜੇ ਪਿੰਡੋਂ ਚੁੱਕਾਂਗੇ ਜਾਂ ਖਾਲੜਿਓਂ ਅੰਮ੍ਰਿਤਸਰ ਆਉਂਦੇ ਰਸਤੇ 'ਚ ਚੁੱਕਾਂਗੇ ਤਾਂ ਫਿਰ ਪਤਾ ਹੀ ਨਹੀਂ ਲੱਗੂਗਾ ਪਰ ਕੁਦਰਤ ਦਾ ਇੱਕ ਆਪਣਾ ਇਨਸਾਫ਼ ਚੱਲਦਾ ਕੁਦਰਤ ਦਾ ਭਾਣਾ ਇਹ ਵੀ ਉਹਨਾਂ ਨੂੰ ਚੁੱਕਣੇ ਘਰੋਂ ਪੈ ਗਿਆ ਘਰੋਂ ਚੁੱਕਣ ਦੇ ਕਰਕੇ ਮਤਲਬ ਇਹ ਕੇਸ
1: ਸਾਰੀ ਚੀਜ਼ ਦੱਸੀ ਆ ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਕਿ ਉਹ ਦਿਨਾਂ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਲੈ ਜਾਂਦੇ ਨੇ ਇੱਥੇ ਸ਼ਹਿਰ ਦੇ ਵਿੱਚ ਕੀ ਹੁੰਦਾ ਤੁਹਾਡੇ ਨਾਲ ਕੀ ਕੁਝ ਹੁੰਦਾ ਤੁਸੀਂ ਕੀ ਫਿਰ ਪੈਰਵਾਈ ਕਰਦੇ ਹੋ ਉਹਨਾਂ ਦਾ ਅੱਗੇ ਕੀ ਬਣਦਾ ਕਿੱਥੇ ਕਿੱਥੇ ਲੈ ਕੇ
0: ਜਾਂਦੇ ਹੋ ਇਸ ਤਰ੍ਹਾਂ ਵਾ ਕਿ ਮੈਂ 1995 ਤੋਂ ਲੈ ਕੇ ਫਿਰ 2006 ਤੱਕ ਜਦੋਂ ਤੱਕ ਕੇਸ ਦਾ ਫੈਸਲਾ ਨਹੀਂ ਹੋਇਆ ਮੈਂ ਲਗਭਗ 10 ਸਾਲ ਫਿਰ ਅੰਡਰਗਰਾਊਂਡ ਹੀ ਰਿਹਾ ਵਾਂ ਅੰਡਰਗਰਾਊਂਡ ਇਸ ਸੈਂਸ ਦੇ ਵਿੱਚ ਕਿ ਮੈਂ ਜਿਹੜੀ ਮੂਵਮੈਂਟ ਕਰਦਾ ਸ਼ਾਮੀ 7 ਵਜੇ ਤੋਂ ਬਾਅਦ ਤੇ ਸਵੇਰੇ 5 ਵਜੇ ਤੋਂ ਪਹਿਲਾਂ ਕਰਦਾ ਜਿੱਥੇ ਆਉਣਾ ਜਾਣਾ ਹੁੰਦਾ ਸੀ ਫਿਰ ਦਿਨੇ ਸਾਰੇ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਬੈਠੇ ਰਹਿਣਾ ਜਿੱਥੇ ਵੀ ਆਉਣਾ ਜਾਣਾ
1: ਤੁਸੀਂ ਅੰਡਰਗਰਾਊਂਡ
0: ਟਾਈਪ ਹੀ ਰਿਹਾ ਵਾ ਅੰਡਰਗਰਾਊਂਡ ਇਸ ਸੈਂਸ ਦੇ ਵਿੱਚ ਵੀ ਦਿਨੇ ਨਹੀਂ ਹੈ ਮੈਂ ਮੂਵ ਕਰ ਸਕਦਾ 10 ਸਾਲ ਮੈਂ ਦਿਨੇ ਮੂਵ ਨਹੀਂ ਕੀਤਾ ਕਦੀ ਤੇ ਮੈਂ ਸਵੇਰੇ 5 ਵਜੇ ਜਿੱਥੇ ਵੀ ਬਹਿ ਗਿਆ ਵਾ 5 ਵਜੇ ਸਵੇਰ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਬੈਠੇ ਰਹਿਣਾ ਵਾ ਬਾਅਦ ਦੇ ਵਿੱਚ ਆਉਣਾ ਜਾਣਾ ਜਿੱਥੇ ਮਰਜ਼ੀ ਦੂਜਾ ਮੇਰੇ ਕੋਲ ਮੋਟਰਸਾਈਕਲ ਹੁੰਦੇ ਫਿਰ ਮੈਂ ਮੋਟਰਸਾਈਕਲ 4 ਕਰਨੇ ਪੈ ਗਏ ਮੈਨੂੰ 4 ਦੇ ਰੰਗ ਗੱਡੂਆ ਰੱਖਣੇ ਪੈ ਗਏ ਨੀਲਾ ਲਾਲ ਕਾਲਾ ਇੱਕ ਰੰਗ ਹੋਰ ਸੀ ਉਹਦਾ ਕਾਰਨ ਇਹ ਵੀ ਕਦੀ ਕਿਸੇ ਤੇ ਕਦੀ ਕਿਸੇ ਤੇ ਕਦੀ ਕਿਸੇ ਤੇ ਆਉਣਾ ਜਾਣਾ ਇੱਧਰ ਉੱਧਰ ਜਿੱਥੇ ਵੀ ਜਾਣਾ
1: ਤੁਸੀਂ ਪੈਰਵਾਈ ਕਰ ਰਹੇ ਸੀ
0: ਹਾਂਜੀ ਥਾਣੇਦਾਰ ਨੇ FIR ਦੇ ਵਿੱਚ ਇਸਲਾਮਾਬਾਦ ਥਾਣੇਦਾਰ ਨੇ ਲਿਖਤਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਖਾੜਕੂਆਂ ਨੇ ਜਾਂ ਖਾੜਕੂਆਂ ਦੀ ਵਰਦੀ ਵਿੱਚ ਕੁਝ ਉਠਾ ਕੇ ਲੈ ਗਏ ਪੁਲਿਸ ਦੀ ਵਰਦੀ ਵਿੱਚ ਕੋਈ ਖਾੜਕੂ ਵੀ ਉਠਾਇਆ ਹੋ ਸਕਦਾ ਤੇ ਪੁਲਿਸ ਦੀ ਵਰਦੀ ਪਾ ਕੇ ਖਾੜਕੂ ਨੇ ਉਠਾਇਆ ਹੋ ਸਕਦਾ ਇਹ ਰਿਟਨ ਹੈ ਉਹਨਾਂ ਦੇ ਸੁਪਰੀਮ ਕੋਰਟ ਦੇ ਵਿੱਚ ਐਫੀਡੈਵਿਟ ਲੱਗਾ SPCT ਸੁਖਦੇਵ ਸਿੰਘ ਸ਼ੀਨਾ ਦਾ ਉਹਦੇ ਕਰਕੇ ਫਿਰ ਪੁਲਿਸ ਦੇ ਵਿੱਚ ਜਦੋਂ ਅਸੀਂ ਹਿੰਦੁਸਤਾਨ ਟਾਈਮ ਤੇ ਇੰਡੀਅਨ ਐਕਸਪ੍ਰੈਸ ਦੀ 6 ਮਹੀਨੇ ਦੀਆਂ ਕਟਿੰਗਾਂ ਸੀ ਕਰੀਬ ਉਹ 150 ਪੇਜ ਹੋਣੇ ਕਟਿੰਗਾਂ ਦੇ ਉਸ ਜਸਟਿਸ ਕੁਲਦੀਪ ਸਿੰਘ ਨੂੰ ਬਾਈ ਐਂਡ ਜੋ ਵਿਖਾਏ ਪਿਆ ਵੇਖੋ ਕਟਿੰਗ ਪਿਛਲੇ 6 ਮਹੀਨੇ ਦਾ ਸੀਕੁਐਂਸ ਇੱਕ ਜਿਹਦਾ ਇਹਨਾਂ ਵੇਰਵਾ ਦਿੱਤਾ ਵੀ ਭਾਈ ਖਾਲਾ ਦੀ ਆਪਣੀ ਹੈਂਡ ਰਾਈਟਿੰਗ ਸੀ ਮੈਨੂੰ ਮਾਰਨ ਦੇ ਲਈ ਵੀ ਇਹਨਾਂ ਨੇ ਬੇਅੰਤ ਸਿੰਘ ਤੋਂ ਤੇ KPS ਗਿੱਲ ਤੋਂ ਮਨਜ਼ੂਰੀ ਲੈ ਲਈ ਆ ਪਰ ਮੈਂ ਇਹਨਾਂ ਕਚਹਿਰੀਆਂ ਦੀ ਪਰਵਾਹ ਨਾ ਕਰਦਾ ਹੋਇਆ ਵਾਹਿਗੁਰੂ ਦੀ ਕਚਹਿਰੀ ਨੂੰ ਪ੍ਰੈਫਰ ਕਰਦਾ ਤੇ ਜਨਤਾ ਦੀ ਕਚਹਿਰੀ ਨੂੰ ਮੈਂ ਜ਼ਿਆਦਾ ਪ੍ਰੈਫਰ ਕਰਦਾ ਤੇ ਮੈਂ ਆਪਣੇ ਕੰਮ ਤੋਂ ਨਹੀਂ ਪਿੱਛੇ ਹਟਾਂਗਾ ਉਹਦੇ ਕੰਮ ਦੇ ਕਰਕੇ ਫਿਰ ਜਸਟਿਸ ਕੁਲਦੀਪ ਸਿੰਘ ਜਿਹੜਾ ਵਾ ਉਹਨਾਂ ਨੂੰ ਫਿਰ ਅਸੀਂ ਕਿਹਾ ਜੀ ਇਹ ਤੇ ਗਵਾਹਾਂ ਨੂੰ ਡਰਾਉਣ ਤੇ ਤੁਰੇ ਹੋਏ ਗਾਹ ਘਰ ਦੇ ਉੱਤੇ ਲਗਾਤਾਰ ਫਿਰ ਨਿਗਾਰਾ ਕਰੇ ਫਿਰ ਜੀਤ ਸਿੰਘ ਸੰਧੂ ਦੀ ਆ ਉਹਨਾਂ ਨੇ ਤਰਨ ਤਾਰਨ ਤੋਂ ਡਿਊਟੀ ਬਦਲ ਕੇ ਸੰਗਰੂਰ ਸ਼ਹਿਰ ਕਰਤੀ ਸੀ ਸੰਗਰੂਰ ਜਾਂ ਬਠਿੰਡੇ ਵੀ 3 ਜ਼ਿਲ੍ਹੇ ਹਟ ਕੇ ਕੀਤੀ ਕਿ ਉਹਦਾ ਕਿਹਾ ਵੀ ਇਹ ਨਾ ਹੋਵੇ ਵੀ ਇਹ ਜਿਹੜਾ ਹੈਗਾ ਵਾ ਬੰਦਾ ਡੇਲੀ ਉੱਥੇ ਤੁਰਿਆ ਫਿਰੇ ਅੰਮ੍ਰਿਤਸਰ ਤਰਨ ਤਾਰਨ ਤੇ ਇਹ ਮਤਲਬ ਉਹ ਤੋਂ ਬਾਅਦ ਫਿਰ ਜਦੋਂ ਜੀਤ ਸਿੰਘ ਸੰਧੂ ਦੀ

0: ਦੀਆਂ ਤਰਨ ਤਾਰਨ ਤੋਂ ਸੰਗਰੂਰ ਉਸ ਤੋਂ ਬਾਅਦ ਲੋਕਾਂ ਦਾ ਥੋੜਾ ਜਿਹਾ ਹੌਸਲਾ ਬਦਲਿਆ ਤੇ ਲੋਕਾਂ ਦੇ ਐਫੀਡੈਵਿਟ ਧੜਾ ਧੜਾ
1: ਤੁਹਾਡੇ ਆਪਦੇ ਜਿਹੜੇ ਅੰਦਰਲੇ ਸੋਰਸ ਹੁੰਦੇ ਸੀ ਉਹ ਤੁਹਾਨੂੰ ਕੀ ਜਾਣਕਾਰੀ ਦੇ ਰਹੇ ਸੀਗੇ ਕਿਉਂਕਿ ਇੱਕ ਪਾਸੇ ਤਾਂ ਪੁਲਿਸ ਦੱਸ ਰਹੀ ਸੀ ਇੱਕ ਪਾਸੇ ਤਾਂ ਜਿਹੜਾ ਮੀਡੀਆ ਦੇ ਵਿੱਚ ਆ ਰਿਹਾ ਸੀ ਉਹ ਚੀਜ਼ਾਂ ਸੀ ਇੱਕ ਪਾਸੇ ਹੁੰਦਾ ਜਿਹੜਾ ਤੁਹਾਡੇ ਖੂਫੀਆ ਤੁਹਾਡੇ ਸੂਤਰ ਤੁਹਾਡੇ ਸੋਰਸ ਤੁਹਾਡੇ ਅੰਡਰਗਰਾਊਂਡ ਰਹਿੰਦੇ ਮਿੱਤਰ ਉਹ ਕੀ ਤੁਹਾਨੂੰ ਰਿਪੋਰਟ ਕਰ ਰਹੇ ਸੀ ਕਿ ਕਿਵੇਂ ਕਿਵੇਂ ਕਿੱਥੇ ਕਿੱਥੇ ਲੈ ਕੇ ਜਾਇਆ ਗਿਆ ਕੀ ਤਸੀਹੇ ਦਿੱਤੇ ਜਾ ਰਹੇ ਨੇ ਕੀ ਹੋ ਰਿਹਾ ਜਸਵੰਤ ਸਿੰਘ ਖਾਲੜਾ ਉਹਨਾਂ ਨਾਲ
2: ਜਨਰਲ ਉਹਦੇ ਨੇ ਰਵਾ ਰਹੇ ਵੀ ਜਸਵੰਤ ਸਿੰਘ ਨੂੰ ਤੀਸਰੇ ਦਿਨ ਹੀ ਮਾਰ ਦਿੱਤਾ ਗਿਆ ਜਿਹੜੀ ਉਹਨਾਂ ਦਾ ਰਵਾ ਜਦੋਂ ਕਿ ਸਾਡੀ ਗੱਲ ਹੈ ਤੇ ਇੱਕ ਮਹੀਨਾ ਦੇ ਮਤਲਬ ਦੀਵਾਲੀ ਤੋਂ ਦੋ ਦਿਨ ਜਾਂ ਚਾਰ ਦਿਨ ਜਾ ਕੇ ਮਤਲਬ ਦੀਵਾਲੀ ਜਦੋਂ
0: 24 ਅਕਤੂਬਰ
2: ਦੇ ਲੱਗੇ ਅਸੀਂ ਜਿਹੜੀ ਗੱਲ ਸਾਡੇ ਸੋਰਸ ਜਿਹੜੇ ਨੇ ਉਹ ਕੋਈ ਮੂੰਹਜਵਾਨੀ ਨਹੀਂ ਉਹ ਤਰਦੀਪ ਸਿੰਘ ਪਹਿਲਾਂ ਜਿਹਨੂੰ ਤੁਸੀਂ ਕੇਰ ਸਿੰਘ ਕਿਹਾ ਵਿੱਚ ਫਿਲਮ ਦੇ ਵਿੱਚ
1: ਜਿਹੜਾ ਇੱਕ ਪੁਲਿਸ ਵਾਲਾ
2: ਬੜੀ ਢਾਣੀ ਅਡਰੀ ਕਿਸਮ ਦੀ ਲਾਈਫ ਹੈ ਬਹੁਤ ਹੀ ਅਡਰੀ ਅਡਰੀ ਫਿਲਮ ਮੈਟਰ ਆਪਾਂ ਕਹਿ ਸਕਦੇ ਉਹਨੂੰ ਕੋਈ ਸਟਾਲੋਜੀ ਟਲੀ ਜਿਸ ਤਰ੍ਹਾਂ ਮਤਲਬ ਮੰਨ ਲਓ ਜਿਹੜਾ ਸਟਾਲੋਜਿਸਟ ਕੋਈ ਦੱਸ ਸਕਦਾ ਇਹਨਾਂ ਬਾਰੇ ਨਾ ਬੋਲਿਆ ਜਾਵੇ ਟੂ ਅਸਟਰੀ ਕਿਸਮ ਦਾ ਬੰਦਾ ਸਭ ਤੋਂ ਪਹਿਲਾਂ ਮੈਨੂੰ ਮਿਲਿਆ ਕਿਉਂਕਿ ਆਪਾਂ ਹੁਣ ਜਸਵੰਤ ਬਾਰੇ ਗੱਲ ਕਰ ਰਹੇ ਉਹ ਗੱਲ ਨਾ ਅਟਰੀਏ ਉਹ ਲੰਮੀ ਹੋ ਜੀ ਮੈਂ ਉਹ ਮੈਨੂੰ ਜਦੋਂ ਮਿਲਦਾ ਤੇ ਪਹਿਲੇ ਮੈਂ ਪਹਿਲੇ ਮੇਰੇ ਨਾਲ ਦੇ ਮਿਲਦਾ ਬਲਵਿੰਦਰ ਸਿੰਘ ਝਬਾਲ ਨੂੰ ਝਬਾਲ ਦੇ ਮੇਰਾ ਸੈਕਟਰੀ ਦੋ ਨੰਬਰ ਤੇ ਮੈਂ ਪ੍ਰਧਾਨ ਹਾਂ ਇਨਸ਼ਾਅੱਲਾ ਮੇਰੀ ਪਿੱਟੀ ਅਸੀਂ ਬਲਾਉਂਦੇ ਉਸ ਮੈਨੂੰ ਡਰ ਆਉਂਦਾ ਪੁਲਿਸ ਨੇ ਭੇਜਿਆ ਸਾਨੂੰ ਅਸੀਂ ਕਿਤਰਾ ਮੰਨੀ ਇਹਨੂੰ ਜਾਂ ਇਹਨੂੰ ਕਿਤੇ ਉੱਥੇ ਮਾਰਤਾ ਮੇਰੇ ਤੇ ਪੈ ਜੂਗਾ ਇਹ ਬੜਾ ਕੁਛ ਇਸ ਤਰ੍ਹਾਂ ਦਾ ਜਾਣਦਾ ਸੀ ਤੇ ਉਹ ਬੰਦੇ ਨੇ ਡਵਾਈ ਪੂਰੀ ਦਿੱਤੀ ਹੈ ਕਈ ਵਾਰੀ ਥਿਪਕਿਆ ਕਈ ਵਾਰੀ ਖਲੋਤਾ ਹਾਂ ਇਹ ਜ਼ਰੂਰ ਆ ਤੇ ਦੂਸਰੀ ਧਿਰੋਂ ਦੇ ਉੱਤੇ ਪੈਸੇ ਲਾ ਰਹੀ ਹੈ ਉਹ ਸਤਨਾਮ ਸਿੰਘ ਜਿਹੜਾ ਸਾਡਾ ਮੁਰਜਮ ਐਸ ਐਚ ਓ ਸੀ ਉਹਦਾ ਗਨਮੈਨ ਵੀ ਆ ਉਹ ਬੰਦਾ ਆਪਣਾ ਜਿੱਦਣ ਟੀਪੀਏ ਡਿਲ ਦੀ ਬਿਲਡਿੰਗ ਆਉਂਦੀ ਆ ਜਸਵੰਤ ਸਿੰਘ ਖਾਲੜ ਨੂੰ ਮਿਲਦਾ ਇਹਦੇ ਵਿੱਚ ਫਿਲਮ ਸ਼ਾਇਦ ਨਹੀਂ ਹੈਗਾ ਇਹ ਨਹੀਂ ਹੈਗਾ ਥੋੜਾ ਹੈਗਾ ਸ਼ਸ਼ਾਰੇ ਮਾਪੇ ਉਹਦੇ ਵਿੱਚ ਜਦੋਂ ਮਿਲਦੇ ਨੇ ਤੇ ਉਹਦਾ ਟੀਪੀਏ ਆਪਣਾ ਕੁਲਦੀਪ ਸਿੰਘ ਜਿਹੜਾ ਬਚੜੇ ਵਾਲਾ ਹੈ ਇਹਨੂੰ ਬਾਹਰ ਕਰਤਾ ਅੰਦਰੋਂ ਜਦੋਂ ਫਿਰ ਗੱਡੀ ਚ ਵਾਪਸ ਲਿਆਉਣੇ ਨੇ ਤੇ ਸਤਨਾਮ ਸਿੰਘ ਨੂੰ ਰਸਤੇ ਚ ਗੱਲ ਆਦਾ ਯਾਰ ਜੇ ਡਿਲ ਦੀ ਗੱਲ ਬਣ ਜਾਣ ਟੀਪੀ ਡਿਲ ਦੀ ਗੱਲ ਮੰਨ ਜਾਓ ਤੂੰ ਵੀ ਵੱਜਣ ਨੂੰ ਅਸੀਂ ਵੱਜ ਇਹ ਮੰਨ ਵਾਲੀ ਕੋਠੀ ਦੀ ਗੱਲ ਹੈ ਮੈਂ ਕੋਲੋਂ ਨੀ ਬੋਏ ਵਿੱਚ ਐਵੀਡੈਂਸ ਦੇ ਵਿੱਚ ਆ
3: ਚੁੱਕੀ
2: ਇਹੋ ਜਿਹੀ ਕੋਈ ਚੀਜ਼ ਨੀ ਹੈਗੀ ਜਿਹੜੀ ਆਪਾਂ ਕਰ ਰਹੇ ਹਾਂ ਸੂਤਰ ਨਹੀਂ ਸੂਤਰ ਦੀ ਸਾਡੇ ਸੂਤਰ ਇਹ ਦੱਸ ਰਹੇ ਨੇ ਤੇ ਸਾਨੂੰ ਲੱਗਦਾ ਤੇ ਬੰਦਾ ਜਿਉਂਦਾ ਸਾਡਾ ਇੱਕ ਵਿਊ ਹੀ ਆ ਜਿਹੜਾ ਤੁਸੀਂ ਪਹਿਲਾਂ ਦੇ ਰਹੇ ਦਿੰਦੇ ਆ ਸਾਨੂੰ ਲੱਗਦਾ ਤੇ ਸਾਨੂੰ ਇਹ ਮਾਰ ਹੀ ਨੀ ਸਕਦਾ ਮਤਲਬ ਇੱਕ ਵਿਊ ਸਾਡਾ ਇਹ ਆਪਦੀ ਟੀਮ ਦਾ ਇਹ ਬਣਦਾ ਯਾਰ ਸਾਨੂੰ ਕਿਸ ਤਰ੍ਹਾਂ ਮਾਰ ਸਕਦੇ ਜਿਹੜਾ ਕਿ ਸਾਡਾ ਗਲਤ ਸਾਬਤ ਹੋਇਆ ਉਹ ਆਪਣਾ ਚਲੋ ਦੇ ਲੱਗ ਗਿਆ ਇੱਕ ਮਹੀਨਾ ਤੇ ਕੁਛ ਦਿਨ ਉੱਤੇ ਬਣ ਗਏ ਤਸ਼ੱਦਦ ਬਹੁਤ ਹੈ ਤਸ਼ੱਦਦ ਇਹ ਆ ਤੇ ਉਹਨਾਂ ਬੰਦਿਆਂ ਨੇ ਵੇਖੋ ਜਿਹੜੀਆਂ ਕੁਲਦੀਪ ਸਿੰਘ ਵੱਡਾ ਜਿਹੜਾ ਹੈ ਜਿਹਨੂੰ ਕੇਰ ਸਿੰਘ ਸ਼ੋਅ ਕਰਦੇ ਨੇ ਉਹਦੀ ਜਿਹੜੀ ਬਿਆਨ ਵਾਹੀ ਆਈ ਆ ਉਹਦੇ ਵਿੱਚ ਉਹਦੇ ਝੀਟਾਂ ਦੂਜੀਆਂ ਤੀਜੀਆਂ ਬਾਂਹ ਦੇ ਉੱਤੇ ਸਾਰੀਆਂ CBI ਦੇ ਵਿੱਚ ਉਸ ਬੰਦੇ ਨੇ ਵੇਖਿਆ ਆਪਾਂ ਨੂੰ ਤਾਂ ਨਹੀਂ ਨਾ ਦੱਸਦਾ ਕੋਈ ਤਸ਼ੱਦਦਾਰੀ ਗੱਲ ਤੇ ਇੰਨੀ ਨਾ ਹੁੰਦੀ ਤੇ ਇਹਦਾ ਤੁਹਾਡਾ ਬੰਦਾ ਠੀਕ ਆ ਤੁਹਾਡਾ ਬੰਦਾ ਮਿੱਟੀ ਦੇ ਠੀਕ ਵੀ ਆਉਂਦੇ ਤੇ ਸਾਡਾ ਆਪਦਾ ਵੀ ਦੇ ਰਹੇ ਇੱਟਾਂ ਦੇ ਤਾਂ ਸਾਨੂੰ ਮਾਰ ਨਹੀਂ ਸਕਦੇ ਡਰ ਜ਼ਰੂਰ ਹੈ ਬੜਾ ਕੁਛ ਪਰ ਅਸੀਂ ਸੋਚਦੇ ਯਾਰ ਏਡੀ ਵੱਡੀ ਗੱਲ ਕਰ ਰਹੇ ਹਾਂ ਤੇ ਇਹ ਸਾਰੇ ਮਤਲਬ ਮਨੁੱਖਤਾ ਦੀ ਗੱਲ ਹੋ ਰਹੀ ਹੈ ਅਸੀਂ ਕਿਸੇ ਦੇ ਨਿੱਜੀ ਦੀ ਡਰ ਰਹੇ ਬੰਦੇ ਹੀ ਮਾਰਨਾ ਬੰਦੇ ਨੇ ਤੇ ਬਾਕੀ ਹੋਏ ਤੇ ਹਾਂ ਇਹ ਸਾਨੂੰ ਚਿੜੀ ਸੀ ਜੇ ਜਸਵੰਤ ਸਿੰਘ ਖਾਲੜਾ ਆਪਦੀ ਗੱਲ ਤੋਂ ਪਾਸੇ ਹਟ ਜਾਵੇ ਤੇ ਉਹ ਲੋਕਾਂ ਕੋਈ ਜਿਸ ਤਰ੍ਹਾਂ ਇੱਥੇ ਢੀਠਾਂ ਦੇ ਤਾਂ ਸਾਡੇ ਜਿਹੜੇ ਬੰਦੇ ਕਈ ਤੁਰੇ ਹੁੰਦੇ ਹੋਣ ਉੱਪਰੇ ਇਸ ਤਰ੍ਹਾਂ ਦਾ ਹੋ ਸਕਦਾ ਜੀ ਪਰ ਉਹ ਨਹੀਂ ਕੀਤਾ ਉਹਨੇ ਆਪਣੇ ਆਪ ਨੂੰ ਜਿਹੜਾ ਰਾਹ ਚੁਣਿਆ ਸੀ ਉਧਰ ਉਹ ਚਲੇ ਗਿਆ
3: ਕਿੱਕਰ ਸਿੰਘ ਜਿਹੜਾ ਵਾ ਉਹ ਬੰਦੇ ਦੇ ਨਾਲ ਤੰਗ ਚੌਂਕੀ ਰਿਹਾ ਤੇ ਜਦੋਂ ਹਾਈਕੋਰਟ ਦਾ ਰੇਡ ਹੋਇਆ ਕਿੱਕਰ ਸਿੰਘ ਦੀ ਰਿਕਵਰੀ ਦੇ ਲਈ ਪੁਲਿਸ ਵਾਲੇ ਉਦੋਂ ਭੱਜੇ ਭੱਜੇ ਆਏ ਆ ਵੀ ਕਿਸੇ ਬੰਬੀ ਚ ਰੱਖਿਆ ਸੀ ਉਦੋਂ ਕਿੱਕਰ ਸਿੰਘ ਜਿਹੜਾ ਵਾ ਉਹਨੇ ਖਾਲੜਾ ਸਾਹਿਬ ਤੁਰਿਆ ਨਹੀਂ ਜਾ ਰਿਹਾ ਨਾ ਖਲੋਤਾ ਜਾ ਰਿਹਾ ਸੀ ਉਹਨੇ ਕਿੱਕਰ ਸਿੰਘ ਨੇ ਤੇ ਇੱਕ ਸਿਪਾਹੀ ਕਿਸੇ ਨੇ ਮੋਢੇ ਦੇ ਉੱਤੇ ਦੋਵਾਂ ਜਾਣਿਆਂ ਨੇ ਚੁੱਕ ਕੇ ਤੇ ਜਿਪਸੀ ਦੇ ਵਿੱਚ ਲੱਦਿਆ ਜਦੋਂ ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ
1: ਭਾਈ ਜਸਵੰਤ ਸਿੰਘ ਖਾਲੜਾ ਨੂੰ
3: ਹਾਂਜੀ ਕੰਗ ਚੌਂਕੀ ਦੇ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਹੀ ਇਹ ਮਤਲਬ ਜਿਹੜੀ ਪਬਲਿਕ ਦੇ ਇੱਕ ਜਿਹੜਾ ਵਾ ਝਬਾਲ ਥਾਣੇ ਦੇ ਵਿੱਚ ਬਜ਼ੁਰਗ ਗਵਾਹ ਸੀ ਜਿਹਦੇ ਉੱਤੇ ਪਾਇਆ ਇਹਨਾਂ ਨੇ ਖਾਲੜਾ ਜਿਸ ਕੁਲਵੰਤ ਸਿੰਘ ਜਾਮਾ ਰਾਏ ਜਿਹੜੇ ਉੱਤੇ ਕੇਸ ਪਾਇਆ ਕਿ 10 ਕਿਲੋ ਅਫੀਮ ਜਿਹੜੀ

0: ਇਨਵੈਸਟੀਗੇਸ਼ਨ ਕੀਤੀ ਆ, ਫੇਰ ਉਹ ਬੰਦਾ ਜੇਲ੍ਹ ਦੇ ਵਿੱਚ ਛੁੱਟਿਆ। ਉਹ ਜਸਵੰਤ ਸਿੰਘ ਖਾਲੜੇ ਦੇ ਨਾਲ ਝਬਾਲ ਥਾਣੇ
1: ਉਹਨੇ ਕੀ ਕੀ
0: ਦੱਸਿਆ? ਉਹਦੇ ਮੁਤਾਬਕ ਤਸ਼ੱਦਦ ਬਹੁਤ ਜ਼ਿਆਦਾ ਹੋਇਆ ਸੀ। ਉਹ ਮਤਲਬ ਹਿੱਲ ਨਹੀਂ ਸਕਦਾ, ਤੁਰ ਫਿਰ ਨਹੀਂ ਸਕਦਾ, ਖਲੋ ਨਹੀਂ ਸਕਦਾ।
1: ਉਹਨੇ ਦੇਖਿਆ ਜਦੋਂ ਤਸ਼ੱਦਦ ਕੀਤਾ?
0: ਹਾਂਜੀ ਹਾਂਜੀ, ਇਹ ਤੁਰੰਤ ਉਹ ਮਰ ਗਿਆ ਬੰਦਾ। ਤੁਰੰਤ ਸਿੰਘ ਜਾ ਮਰ ਆਇਆ, ਉਹਨੇ ਇੱਕ ਸਾਲ ਜੇਲ੍ਹ ਕੱਟੀ ਆ। ਉਹਦੇ ਤੇ ਪੁਲਿਸ ਵਾਲਾ ਡੀਐਸਪੀ ਜਸਪਾਲ ਸਿੰਘ ਨੇ ਪਾਇਆ ਇਹ ਮੌਕਾ ਕਿ ਜਿਸ ਵੇਲੇ ਮੈਂ ਖਾਲੜੇ ਨੂੰ ਚੁੱਕਣ ਡਿਆ, ਅਸਲ ਦੇ ਵਿੱਚ ਮੈਂ ਉਸ ਮੌਕੇ ਦੇ ਉੱਤੇ ਇਹ ਅਫੀਮ ਦੇ ਕੇਸ ਨੂੰ ਸੋਲਵ ਕਰ ਲਈ ਕਿ ਬੈਗ ਤੋਂ ਇਹਨੂੰ ਚੁੱਕਿਆ।
1: ਪੂਰਾ ਸਾਨੂੰ ਸੀਨ ਇੱਕ ਵਾਰ ਅੱਖਾਂ ਦੇ ਮੂਹਰੇ ਜ਼ਰੂਰ ਲਿਆ ਦਿਓ ਕਿ ਸਭ ਤੋਂ ਪਹਿਲਾਂ ਤਾਂ ਮੈਂ ਉਹੀ ਸੁਣਨਾ ਕਿ ਜਦੋਂ ਮੁਲਾਕਾਤ ਹੁੰਦੀ ਹੈ ਕੇਵੀਐਸ ਗਿੱਲ ਜਾਂਦਾ, ਉਦੋਂ ਕੀ ਕੀ ਗੱਲਬਾਤ ਹੁੰਦੀ ਹੈ ਉੱਥੇ?
0: ਉਹ ਵੇਖੋ, ਬਛੜੇ ਦੇ ਕਹਿਣ ਮੁਤਾਬਕ ਜੋ ਬਛੜੇ ਨੇ ਦੱਸਿਆ ਵੀ ਜਦੋਂ ਹੈਗਾ ਵੀ ਕੇਵੀਐਸ ਗਿੱਲ ਨੇ ਜ਼ੋਰ ਪੂਰਾ ਲਾ ਦਿੱਤਾ ਵੀ ਭਾਈ ਤੂੰ ਆਪਣਾ ਮਤਲਬ ਇਹਨੂੰ ਪੈਰਵਾਈ ਕੇਸ ਦੀ ਆਪਣਾ ਟੋਨ ਡਾਊਨ ਕਰ, ਆਪਣੀ ਇਹੀ ਕਹਿ ਸਕਦੇ ਆ ਵੀ ਟੋਨ ਡਾਊਨ ਕਰੋ ਜਾਂ ਇਨਵੈਸਟੀਗੇਸ਼ਨ ਜਿਹੜੀ ਆਪਣੀ ਹੈ ਇਹਨੂੰ ਗਾਂਹ ਫਰਦਰ ਨਾ ਵਧਾਓ। ਪਰ ਜਿਹੜੀ ਉਹਨਾਂ ਦੇ ਮੁਤਾਬਕ ਆ ਵੀ ਖਾਲੜਾ ਸਾਹਿਬ ਦੇ ਆਖਰੀ ਵਰਡ ਜਿਹੜੇ ਰਹੇ ਆ ਉਹ ਇਹ ਵੀ ਜੋ ਕੁਝ ਹੋ ਰਿਹਾ ਵਾਹਿਗੁਰੂ ਦੇ ਭਾਣੇ ਚ ਹੋ ਰਿਹਾ। ਇਹਦੇ ਵੀ ਉਹਦੇ ਜੇ ਖੀਰਲੇ ਮੌਤ ਵਾਲੇ ਦਿਨਾਂ ਦੇ ਵਿੱਚ ਹੀ ਆ, 1975 ਦੇ ਵਿੱਚ ਜਵਾਨੀ ਵੇਲੇ ਵੀ ਉਹਨਾਂ ਦਾ ਇਹੋ ਹਾਲ ਸੀ। ਨਹੀਂ ਤਾਂ ਇਹ ਦੱਸੋ ਕਿੰਨੇ ਕੁ ਬੰਦੇ ਆ ਜਿਹੜੇ ਬੈਂਕ ਮੈਨੇਜਰ ਦੀ ਨੌਕਰੀ ਛੱਡ ਕੇ ਤੇ ਕੰਡਿਆਂ ਦਾ ਰਾਹ ਚੁਣਨ ਨੂੰ ਤਿਆਰ ਹੁੰਦੇ ਆ? ਅੱਜ ਵੀ ਕੋਈ ਨੀ ਤਿਆਰ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।

0: ਮਰਸੀਡੀਜ਼ ਬੈਂਸ ਕੰਟਰੀ ਹਿਲਸ।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
3: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
4: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
4: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
4: ਦੂਜੀ ਲੋਕੇਸ਼ਨ 117-7771-80 ਐਵੀਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
4: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
4: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ, ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
4: 403-835-2222। ਨਾਰਥ

ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।

1208 ਤੇ। ਵਾਈਵੈਂਸੀ ਹੋਮ ਕੇਅਰ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ। ਜੇਕਰ ਤੁਹਾਡੇ ਘਰਾਂ ਦੇ ਵਿੱਚ ਬਜ਼ੁਰਗ ਨੇ ਤਾਂ ਉਹਨਾਂ ਬਜ਼ੁਰਗਾਂ ਨੂੰ ਸਾਂਭ ਸੰਭਾਲ ਉਹਨਾਂ ਦੀ ਕਰਨ ਲਈ, ਉਹਨਾਂ ਨੂੰ ਸੰਭਾਲਣ ਲਈ ਤੁਹਾਨੂੰ ਚੰਗੇ ਸਟਾਫ ਦੀ ਜ਼ਰੂਰਤ ਹੈ ਤਾਂ ਤੁਸੀਂ ਵੀਰਪਾਲ ਕੌਰ ਢਾਠੋਰਾਂ ਨੂੰ ਕਾਲ ਕਰ ਸਕਦੇ ਹੋ, ਜਿਹੜੇ ਕਿ ਘਰਾਂ ਦੇ ਵਿੱਚ ਜਾਂਦੇ ਨੇ ਅਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੇ ਨੇ, ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਬੋਲੀ ਸਾਡੇ ਬਜ਼ੁਰਗ ਸਮਝਦੇ ਨੇ ਉਹੋ ਹੀ ਬੋਲੀ ਬੋਲਣ ਵਾਲਾ ਸਟਾਫ ਸਾਨੂੰ ਮੁਹੱਈਆ ਕਰਵਾਉਂਦੇ ਨੇ। ਸੋ ਵਾਈਵਾਈਸੀ ਹੋਮ ਕੇਅਰ ਨੂੰ ਤੁਸੀਂ ਕਾਲ ਕਰ ਸਕਦੇ ਹੋ। ਵੀਰਪਾਲ ਕੌਰ ਢਾਠੋਰਾਂ ਦਾ ਫੋਨ ਨੰਬਰ 8257600983। ਵਾਈਵਾਈਸੀ ਹੋਮ ਕੇਅਰ। ਓਏਸਿਸ ਸਮਾਈਲ ਮੈਡੀਕਲ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ। ਜੇਕਰ ਤੁਸੀਂ ਅਪੁਆਇੰਟਮੈਂਟ ਨਹੀਂ ਲਈ, ਜਾਣਾ ਹੈ ਡਾਕਟਰ ਨੂੰ ਮਿਲਣਾ ਹੈ ਤਾਂ ਅਪੁਆਇੰਟਮੈਂਟ ਦਾ ਝੰਝਟ ਹੀ ਖਤਮ ਕਰਦੇ ਨੇ ਓਏਸਿਸ ਸਮਾਈਲ ਮੈਡੀਕਲ ਵਾਲੇ। ਐਕਸਪਰਟ ਡਾਕਟਰਸ ਦੀ ਪੂਰੀ ਟੀਮ ਹੈ, ਸਨਰਿਜ ਮਾਲ ਦੇ ਕੋਲ ਨੇ। ਨਿਊ ਪੇਸ਼ੈਂਟਸ ਵੀ ਐਕਸੈਪਟ ਕਰ ਰਹੇ ਨੇ, ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ। ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਮਰਸਡੀਜ਼ ਬੈਂਸ ਕੰਟਰੀ ਹਿਲਸ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਗੌਰਵ ਸ਼ਰਮਾ ਨੂੰ ਕਾਲ ਕਰ ਸਕਦੇ ਹੋ। ਮਰਸਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਅਤੇ ਤੁਸੀਂ ਡੀਲ ਬਣਾਉਣੀ ਹੈ ਜੀ ਗੌਰਵ ਸ਼ਰਮਾ ਦੇ ਨਾਲ, ਉਹਨਾਂ ਨੂੰ ਫੋਨ ਕਰ ਲੈਣਾ ਹੈ 4039036757 ਤੇ। ਮਰਸਡੀਜ਼ ਬੈਂਸ ਕੰਟਰੀ ਹਿਲਸ। ਪਿਕਸਲ ਫੋਟੋ ਸਟੂਡੀਓ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ। ਪਾਸਪੋਰਟ ਸਾਈਜ਼ ਫੋਟੋ ਦਿੰਦੇ ਨੇ ਸਿਰਫ $7 ਦੇ ਵਿੱਚ। ਜੇਕਰ ਤੁਸੀਂ ਫੈਮਿਲੀ ਫੋਟੋ ਖਿਚਾਉਣੀਆਂ ਨੇ, ਬੱਚਿਆਂ ਦੀਆਂ ਫੋਟੋਜ਼ ਖਿਚਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣੇ ਆ ਤਾਂ ਤੁਸੀਂ ਸਵਾਨਾ ਬਾਜ਼ਾਰ ਦੇ ਵਿੱਚ ਜਾਓ, ਪਿਕਸਲ ਫੋਟੋ ਸਟੂਡੀਓ ਵਾਲਿਆਂ ਤੋਂ ਕੋਟੇਸ਼ਨ ਲੈ ਲਓ। ਇਹਨਾਂ ਦਾ ਫੋਨ ਨੰਬਰ 4039470060 ਹੈ ਜੀ। ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਵਾਲੇ। ਨੌਰਥ ਇੰਡੀਅਨ ਫੂਡ, ਸਾਊਥ ਇੰਡੀਅਨ ਫੂਡ ਅਗਰ ਤੁਸੀਂ ਖਾਣ ਦੇ ਸ਼ੌਕੀਨ ਹੋ, ਜੇਕਰ ਤੁਹਾਡਾ ਦਿਲ ਤਵੇ ਵਾਲੀ ਟਿੱਕੀ ਖਾਣ ਨੂੰ ਕਰਦਾ ਹੈ, ਡੋਸਾ ਖਾਣ ਦਾ ਮਨ ਹੈ, ਚਾਟ ਖਾਣੀ ਚਾਹੁੰਦੇ ਹੋ, ਜੇਕਰ ਮਾਲਪੂੜੇ ਖਾਣ ਦਾ ਦਿਲ ਹੈ, ਖੀਰ ਖਾਣ ਨੂੰ ਜੀ ਕਰਦਾ, ਗੁਲਗੁਲੇ ਖਾਣ ਨੂੰ ਜੀ ਕਰਦਾ, ਤਾਂ ਫਿਰ ਸਾਰਾ ਕੁਛ ਖਾਣ ਲਈ ਇੱਕੋ ਇੱਕ ਰੈਸਟੋਰੈਂਟ, ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਮਾਲਪੂੜੇ, ਖੀਰ ਅਤੇ ਗੁਲਗੁਲੇ ਤੁਹਾਨੂੰ ਹਰ ਸ਼ਨੀਵਾਰ ਅਤੇ ਐਤਵਾਰ ਮਿਲਣਗੇ। ਅਤੇ ਜੋ ਬਾਕੀ ਚੀਜ਼ਾਂ ਮੈਂ ਪੜ੍ਹੀਆਂ ਨੇ, ਉਸ ਤੋਂ ਇਲਾਵਾ ਬਹੁਤ ਸਾਰੀਆਂ ਫੂਡ ਆਈਟਮਸ ਜਿਹੜੀਆਂ ਨੇ ਉਹ ਤੁਸੀਂ ਹਫ਼ਤੇ ਦੇ 7 ਦਿਨ ਅਤੇ 24 ਘੰਟੇ ਖੁੱਲ੍ਹੇ ਹੁੰਦੇ ਨੇ, ਮਤਲਬ ਜਦੋਂ ਮਰਜ਼ੀ ਤੁਹਾਡਾ ਦਿਲ ਕਰੇ ਤਾਂ ਤੁਸੀਂ ਜਾ ਸਕਦੇ ਹੋ। ਸਿਟੀਸਕੇਪ ਪਲੈਨਿੰਗ ਪਲਾਜ਼ਾ ਦੇ ਵਿੱਚ ਨੇ ਮਦਰ ਇੰਡੀਆ ਰੈਸਟੋਰੈਂਟ ਵਾਲੇ। ਅਤੇ ਫੋਨ ਨੰਬਰ ਇਹਨਾਂ ਦਾ 4039367777 ਹੈ ਜੀ, ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕੈਲਗਰੀ ਦੀ, ਜਿੱਥੇ ਕਿ ਲੇਖਕ ਸਭਾ ਦੀ ਜੁਲਾਈ ਮਹੀਨੇ ਦੀ ਮੀਟਿੰਗ 4 ਜੁਲਾਈ ਨੂੰ ਹੋਈ ਹੈ, ਕੋਸੋ ਹਾਲ ਦੇ ਵਿੱਚ ਹੋਈ ਹੈ। ਅਤੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ ਜੀ ਜਸਵੀਰ ਸਿੰਘ ਸਹੋਤਾ ਅਤੇ ਮਨਮੋਹਨ ਸਿੰਘ ਬਾਠੋਰਾ ਨੇ। ਸਕੱਤਰ ਗੁਰਚਰਨ ਕੌਰ ਥਿੰਦੋਰਾ ਨੇ ਜੁਲਾਈ ਮਹੀਨੇ ਦੇ ਮੁੱਖ ਦਿਹਾੜੇ ਕੈਨੇਡਾ ਡੇ ਦੇ ਇਤਿਹਾਸ ਬਾਰੇ ਸਾਰਿਆਂ ਨੂੰ ਦੱਸਿਆ, ਮਹੱਤਵ ਬਾਰੇ ਇੱਕ ਸੰਖੇਪ ਜੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਇਸ ਮੀਟਿੰਗ ਦੇ ਵਿੱਚ। ਇਸ ਤੋਂ ਇਲਾਵਾ ਸਕੱਤਰ ਗੁਰਚਰਨ ਕੌਰ ਥਿੰਦ ਹੋਰਾਂ ਨੇ ਕੈਲਗਰੀ ਦੇ ਵਿੱਚ ਜਿਹੜਾ ਸਟੈਂਪੇਡ ਬਣਾਇਆ ਜਾਂਦਾ ਉਹਦੇ ਬਾਰੇ ਦੱਸਿਆ। ਅਤੇ 11 ਜੁਲਾਈ ਨੂੰ UNA ਵੱਲੋਂ ਵਰਲਡ ਪਾਪੂਲੇਸ਼ਨ ਡੇ ਮਨਾਏ ਜਾਣ ਦੇ ਦਿਹਾੜੇ ਦੀ ਲੋੜ ਵੀ ਦੱਸੀ ਹੈ ਅਤੇ ਉਹਦੀ ਇੰਪੋਰਟੈਂਸ 'ਤੇ ਵੀ ਚਾਨਣਾ ਉਹਨਾਂ ਨੇ ਪਾਇਆ। ਇਸ ਤੋਂ ਬਾਅਦ ਸੁਖਮੰਦਰ ਗਿੱਲ ਅਤੇ ਸੋਹਣ ਸਿੰਘ ਭੁੱਚੋ ਹੋਰਾਂ ਨੇ ਕੈਨੇਡਾ ਡੇ ਦੀਆਂ ਖੁਸ਼ੀਆਂ ਮਨਾਉਣ ਦੇ ਸੰਦਰਭ ਦੇ ਵਿੱਚ ਆਪਣੇ ਇੱਕ ਰਚਿਤ ਗੀਤ ਨੂੰ ਗਾ ਕੇ ਉੱਥੇ ਰੰਗ ਬੰਨਿਆ। ਸਭਾ ਦੇ ਉਪ ਪ੍ਰਧਾਨ ਸੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਕੈਨੇਡਾ ਦੀ ਧਰਤੀ ਨੂੰ ਆਪਣੀ ਰਿਹਾਇਸ਼ ਭੂਮੀ ਆਖ ਕੇ ਸਤਿਕਾਰ ਵੀ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਕੈਨੇਡਾ ਇੱਕ ਅਪਰਾਧ ਮੁਕਤ ਦੇਸ਼ ਵਜੋਂ ਜਾਣਿਆ ਜਾਂਦਾ ਪਰ ਅਜੋਕੇ ਸਮੇਂ ਦੇ ਵਿਗੜਦੇ ਹਾਲਾਤ ਚਿੰਤਾ ਦਾ ਵਿਸ਼ਾ ਨੇ।
ਇਸ ਤੋਂ ਬਾਅਦ ਕੈਲਗਰੀ ਲੇਖਕ ਸਭਾ ਦੇ ਪ੍ਰਧਾਨ

ਜਸਵੀਰ ਸਿੰਘ ਹੋਰਾਂ ਨੇ ਆਪਣੀ ਇੱਕ ਰਚਨਾ ਸਾਂਝੀ ਕੀਤੀ ਕੈਨੇਡਾ ਡੇ ਕੈਨੇਡਾ ਡੇ ਹੇ ਹੇ ਚਾਰੇ ਕੋਨੇ ਇਸ ਦੇ ਉੱਤਮ ਉੱਤਰ ਦੱਖਣ ਪੂਰਬ ਪੱਛਮ ਇਹ ਉਹਨਾਂ ਨੇ ਸਾਂਝੀ ਕੀਤੀ ਤੇ ਇਸ ਤੋਂ ਬਾਅਦ ਇੰਜੀਨੀਅਰ ਜੀਰ ਸਿੰਘ ਬਰਾੜ ਹੋਰਾਂ ਨੇ ਕੈਨੇਡਾ ਡੇ ਦੀ ਵਧਾਈ ਦਿੱਤੀ ਅਲਬਰਟਾ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਹੋਣ ਵਾਲੇ ਰੈਫਰੈਂਡਮ ਬਾਰੇ ਵੀ ਉਹਨਾਂ ਨੇ ਉੱਥੇ ਮੌਜੂਦ ਜਿਹੜੇ ਸੱਜਣ ਸੀ ਉਹਨਾਂ ਦੇ ਨਾਲ ਸਾਂਝ ਪਾਈ ਹੈ ਗੁਰਦੀਪ ਸਿੰਘ ਆਲੀਵਾਲ ਹੋਰਾਂ ਨੇ ਸਟੈਂਪਿਡ ਨੂੰ ਸਲਾਮ ਕਵਿਤਾ ਕੈਲਗਰੀ ਦੀ ਧਰਤੀ ਅੱਜ ਮੇਲਿਆਂ ਦੇ ਨਾਲ ਸੱਜੀ ਹੈ ਘੋੜਿਆਂ ਦੀਆਂ ਟਾਪਾਂ ਦਾ ਇਤਿਹਾਸ ਸੁਣਾਉਂਦੀ ਹੈ ਇਹ ਸਾਂਝੀ ਕੀਤੀ ਹੈ ਉੱਥੇ ਹੀ ਜਗਦੇਵ ਸਿੰਘ ਸਿੱਧੂ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਕੈਨੇਡਾ ਡੇ ਕੇਵਲ ਗੀਤਾਂ ਤੇ ਕਵਿਤਾਵਾਂ ਦੇ ਨਾਲ ਹੀ ਨਹੀਂ ਮਨਾਉਣਾ ਚਾਹੀਦਾ ਬਲਕਿ ਸਾਨੂੰ ਸਾਰਿਆਂ ਨੂੰ ਇੱਥੇ ਵਸਣ ਵਾਲੇ ਹੋਰ ਕੈਨੇਡਾ ਵਾਸੀਆਂ ਦੇ ਨਾਲ ਸਹਿਚਾਰ ਵੀ ਵਧਾਉਣਾ ਚਾਹੀਦਾ ਆਪਣਾ ਇੰਨਾ ਹੀ ਨਹੀਂ ਇੱਕ ਪਾਸੇ ਜਿੱਥੇ ਕੈਨੇਡਾ ਦੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਉੱਥੇ ਹੀ ਚਰਨਦੀਪ ਕੌਰ ਹੋਰਾਂ ਨੇ ਰੱਬ ਨੂੰ ਆਪਣੇ ਹੀ ਢੰਗ ਦੇ ਨਾਲ ਸਵਾਲ ਕੀਤੇ ਨੇ ਆਪਣੀ ਰਚਨਾ ਰੱਬ ਦਾ ਰੱਬ ਦੇ ਜ਼ਰੀਏ ਇਸ ਤੋਂ ਇਲਾਵਾ ਹਰਮਿੰਦਰ ਗਿੱਲ ਹੋਰਾਂ ਨੇ ਸੁਰਿੰਦਰ ਕੌਰ ਅਤੇ ਆਸਿਫ ਸਿੰਘ ਮਸਤਾਨਾ ਦਾ ਇੱਕ ਗੀਤ ਹੈ ਪੰਡਿਤ ਜੀ ਕੀ ਇਹ ਲਾਲ ਮੇਰਾ ਮਾਂ ਪਿਓ ਦਾ ਨਾਂ ਚਮਕਾਏਗਾ ਅਤੇ ਮਨਮੋਹਨ ਸਿੰਘ ਬਾਠ ਨੇ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਬੂਰ ਪਿਆ ਮੁਟਿਆਰੇ ਜਾਣਾ ਦੂਰ ਪਿਆ ਸੁਰ ਦੇ ਵਿੱਚ ਗਾ ਕੇ ਆਪਣੇ ਪੁਰਾਣੇ ਗੀਤਾਂ ਦੀ ਯਾਦ ਵੀ ਤਾਜ਼ਾ ਕੀਤੀ ਜਿੱਥੇ ਕੈਨੇਡਾ ਦੀਆਂ ਸਿਫਤਾਂ ਗਾਈਆਂ ਗਈਆਂ ਜਿੱਥੇ ਕੈਨੇਡਾ ਦੇ ਵਿੱਚ ਹੋ ਰਹੇ ਇਵੈਂਟਸ ਬਾਰੇ ਦੱਸਿਆ ਗਿਆ ਜਿੱਥੇ ਗੀਤਾਂ ਦੇ ਰਾਹੀਂ ਮਨੋਰੰਜਨ ਕੀਤਾ ਗਿਆ ਉੱਥੇ ਹੀ ਡਾਕਟਰ ਸੁਖਵਿੰਦਰ ਸਿੰਘ ਥਿੰਦੋਰਾਂ ਨੇ ਇੱਕ ਕਾਵਿ ਟੋਟੇ ਦੇ ਰਾਹੀਂ ਧਰਤੀ ਦੇ ਥੱਲਿਓਂ ਜਿਹੜਾ ਪਾਣੀ ਮੁੱਕਦਾ ਜਾ ਰਿਹਾ ਉਹਦੀ ਵੀ ਬਾਤ ਲੋਕਾਂ ਦੇ ਕੰਨਾਂ 'ਚ ਪਾਈ ਗੁਰਮੀਤ ਸਿੰਘ ਤੰਬੜ ਹੋਰਾਂ ਨੇ ਧਰਤੀ 'ਤੇ ਲਗਾਤਾਰ ਵੱਧ ਰਹੇ ਟੈਂਪਰੇਚਰ ਨੂੰ ਧਰਤੀ ਨੂੰ ਚੜ ਰਹੇ ਤਾਪ ਦੇ ਨਾਲ ਤੁਲਨਾ ਕਰਦਿਆਂ ਪ੍ਰਦੂਸ਼ਣ ਦੇ ਦੁਸ਼ਟ ਪ੍ਰਭਾਵਾਂ ਦਾ ਵਰਣਨ ਵੀ ਉੱਥੇ ਕੀਤਾ ਜਿੱਥੇ ਹਰ ਕਿਸੇ ਨੇ ਆਪਣੀ ਆਪਣੀ ਬਾਤ ਸੁਣਾਈ ਉੱਥੇ ਤਰਲੋਕ ਸਿੰਘ ਚੁੱਗ ਹੋਰਾਂ ਨੂੰ ਕੋਈ ਕਿਵੇਂ ਭੁੱਲ ਸਕਦਾ ਉਹਨਾਂ ਨੇ ਵੀ ਬੱਸਾਂ ਦੇ ਵਿੱਚ ਫਿਰ ਵੰਨ ਸੁਵੰਨੀਆਂ ਚੀਜ਼ਾਂ ਵੇਚਣ ਵਾਲਿਆਂ ਦੀ ਨਕਲ ਲਾਈ ਅਤੇ ਖੂਬ ਉੱਥੇ ਹਾਸਾ ਵੀ ਪਾਇਆ ਅਤੇ ਫਿਰ ਅੰਤ ਵਿੱਚ ਸਭਾ ਦੀ ਸਕੱਤਰ ਗੁਰਚਰਨ ਕੌਰ ਥਿੰਦੋਰਾਂ ਨੇ ਆਪਣੀ ਇੱਕ ਰਚਨਾ ਸਭ ਨਾਲ ਸਾਂਝੀ ਕੀਤੀ ਗੱਲ ਸੁਣਦੀ ਬਚਨ ਕੁਰੇ ਚੱਲ ਉੱਠ ਖੇਤਾਂ ਨੂੰ ਚੱਲੀਏ ਕਿਸਾਨ ਅੰਦੋਲਨ ਵੇਲੇ ਘਰਾਂ ਦੀਆਂ ਸੁਆਣੀਆਂ ਵੱਲੋਂ ਪਿੱਛੇ ਰਹਿ ਕੇ ਫਸਲਾਂ ਦੀ ਜਿਸ ਤਰੀਕੇ ਦੇ ਨਾਲ ਸੰਭਾਲ ਕੀਤੀ ਗਈ ਜਿਸ ਤਰੀਕੇ ਦੇ ਨਾਲ ਉਹ ਸੰਭਾਲਾ ਕਰਕੇ ਉਹਨਾਂ ਨੇ ਯੋਗਦਾਨ ਪਾਇਆ ਉਸ ਨੂੰ ਦਰਸਾਉਂਦੀ ਹੋਈ ਇਹ ਰਚਨਾ ਸਭ ਨਾਲ ਸਾਂਝੀ ਕੀਤੀ ਅਤੇ ਫਿਰ ਧੰਨਵਾਦ ਕਰਕੇ ਇਸ ਮੀਟਿੰਗ ਦੀ ਸਮਾਪਤੀ ਕਰ ਦਿੱਤੀ।

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ

0: 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
3: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
3: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
3: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
4: ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
3: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
5: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
3: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
5: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
6: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
7: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
6: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
8: ਓਹੋ ਅੱਜ ਫੇਰ ਨੀ ਲੋਡ ਮਿਲਿਆ
9: ਕੀ ਹੋਇਆ
8: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
9: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ

0: ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
0: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵੀ। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੁਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਇਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।